ਚਾਕੇ ਹਿਰਦੇ ਭਰਮ ਨਾ ਹੋਈ। ਕੈਸਾ ਭਰਮ? ਸਤਗੁਰ ਨੇ ਸਾਨੂੰ ਹਰ ਭਰਮ ਤੋਂ ਰਹਿਤ ਕੀਤਾ। ਕੀ ਆਖਿਆ? ਜਾਗਤ ਜੋਤ ਜਪੈ ਨਿਸ ਬਸ ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਲ ਮੜੀ ਮਤ ਭੂਲ ਨ ਮਾਨੈ। ਤੀਰਥ ਦਾਨ ਦਿਆ ਤਪ ਸੰਜਮ ਏਕ ਬਿਨਾ ਨੈ ਏਕ

ਉਹਨਾਂ ਨੂੰ ਜਿੱਤ ਲੈ ਭਾਈ ਉਹ ਖਾਲਸਾ ਦੇ। ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ। ਸਾਹਿਬ ਆਖਦੇ ਨੇ ਖਾਲਸਾ ਸੋਏ ਜੋ ਪੰਚਾਂ ਕੋ ਮਾਰੇ, ਤੇ ਖਾਲਸਾ ਕੌਣ ਹੈ?

ਰਹਿਣੀ ਰਹੇ ਤੇ ਜਿਹੜਾ ਰਹਿਣੀ ਦੇ ਵਿੱਚ ਸਿੱਖ ਰਹਿੰਦਾ ਹੈ। ਭਾਈ ਸਾਹਿਬ ਨੇ ਵੀ ਬੜਾ ਸੁੰਦਰ ਕਰਕੇ ਜ਼ਿਕਰ ਕੀਤਾ ਹੈ, ਕੁਰਬਾਨੀ ਕਿੰਨਾ ਦੂਰ ਸਿੱਖਾਂ। ਰਹਿਣੀ ਕੀ ਚੀਜ਼ ਹੈ? ਕੁਰਬਾਨੀ ਕਿੰਨਾ ਦੂਰ ਸਿੱਖਾਂ, ਪਿਛਲੇ ਰਾਤੀ ਉੱਠ ਬਹਾਂਦੇ ਰਹਿਣੀ ਰਹੇ।

ਅਖਾਏ ਜਿਹੜਾ ਆਪਣੇ ਆਪ ਨੂੰ ਸਿੱਖ ਕਵਾਉਂਦਾ ਕਰੇ ਕੀ ਗੁਣ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲ ਕੈ ਉੱਚ ਹਰ ਨਾਮ ਤੇ ਆਵੇ ਉਦਮ ਕਰੇ ਪਲ ਕੇ ਪਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਤਿਲ ਵਿਖ ਪਾਪ ਦੋਖ ਲੈ ਜਾਏ ਫਿਰ

ਤੇਰਾ ਇਹਨੇ ਕੀ ਆਖਦੀ ਕਾ ਕਿਸ ਨਾਮ ਸਿਮਰ ਪ੍ਰਭ ਆਪਣਾ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਜਾ ਇਸ਼ਨਾਨ ਕਰ ਤੇ ਇਸ਼ਨਾਨ ਕਰਕੇ ਆਪਣੇ ਪ੍ਰਭੂ ਦਾ ਸਿਮਰਨ ਕਰ ਨਾਮ ਦੇ ਵਿੱਚ ਲੀਨ ਹੋ ਜਾ ਸਿਮਰਨ ਦੇ ਵਿੱਚ ਜੁੜ ਜਾ ਇਹੀ ਤੇਰੀ ਰਹਿਣੀ ਇਹੀ ਮਰਿਆਦਾ ਹੈ ਇਹੀ ਗੁਰਮਤ ਹੈ ਤਾਂ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਗੜ ਲਾਥੇ ਪ੍ਰਭ ਸਰਣਾ ਪਤੇ ਭਾਏ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਪੜੋ।

ਖੋਪੜੀਆਂ ਲੁਹਾਈਆਂ, ਦਰਖੜੀਆਂ ਤੇ ਚੜੇ ਆਰੇ ਨਾਲ ਚੀਰੇ ਗਏ, ਸੁੱਕੀਆਂ ਖੱਲਾਂ ਤੇ ਲੁਹਾਈਆਂ, ਸਵਾ ਮਰਦੇ ਕਿਸਨੇ ਕੀਤੇ ਉਹਨਾਂ ਦਾ ਧਿਆਨ ਕਰ ਇੱਕ ਵਾਰੀ

ਕਵਿਤਾ ਲਿਖਿਆ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀ ਹੈ, ਬਾਹੀ ਜਨਾਂ ਦੀ ਪਕੜੀ ਹੈ, ਸਿਰ ਦੀ ਜੈ ਬਾਹੀ ਨਾ ਛੋਟੀ ਹੈ। ਅਸੀਂ ਜਕਾਰਾ ਬੁਲਾਵਾਂਗੇ, ਤੁਸੀਂ ਸਾਰਿਆਂ ਨੂੰ ਉੱਚੀ ਵਾਂਗ ਕਰਨੀ ਹੈ ਕਿ ਸੱਚੇ ਪਾਤਸ਼ਾਹ ਸਾਡੀ ਵਾਂਗ

0: ਇਸ ਸੀਡੀ ਦੇ ਸੰਗੀਤ ਉਹ ਯੋਧਿਆਂ ਤੇ ਸੂਰਮਿਆਂ ਨੂੰ ਪ੍ਰਣਾਮ ਕਰਦੇ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਸਿੱਖੀ ਤੇ ਨਿਸ਼ਾਵਰ ਕਰ ਦਿੱਤੀਆਂ ਨੇ। ਇਹ ਸਲਾਹ ਆਪਣੇ ਵੱਲੋਂ ਕਿ ਇਹ ਗਾਣਿਆਂ ਨੂੰ ਸ਼ਰਧਾ ਤੇ ਫਕਰ ਨਾ ਸੁਣਿਆ ਜਾਏ, ਕਿਸੇ ਮਹਿਖਾਨੇ ਜਸ਼ਨ ਜਾਂ ਕਲੱਬ ਤੇ ਨਾ ਵਜਾਉਣ ਦੀ ਕਿਰਪਾਲਤਾ ਕਰਨੀ।
1: The songs contained on this CD pay homage to the freedom fighters of the Sikh movement. We urge you to listen to the songs with pride and respect. Please refrain from playing at pubs, clubs, and gigs.

ਸਿੱਖੇ ਜਿਨ੍ਹਾਂ ਨੂੰ ਲੱਗ ਗਏ ਚਰਨਾਂ ਤੋਂ ਭਾਵ ਹੈ ਗੁਰੂ ਕਾ ਸ਼ਬਦ ਤਮ ਸੰਸਾਰ ਚਰਨ ਲੱਗ ਤਰੀਏ ਹਜ਼ੂਰ ਕਹਿੰਦੇ ਹਨ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨ ਪ੍ਰਾਪਤ ਹੋ ਗਏ ਹਨ ਉਹ ਸੰਸਾਰ ਸਾਗਰ ਤੋਂ ਸੁਤੇ ਹੀ ਪਾਰ ਹੋ ਜਾਣਗੇ ਪਰ ਮਿੱਠੇ ਲੱਗੇ ਕਿਉਂਕਿ ਬਾਣੀ ਮਿੱਠੀ ਨਹੀਂ ਲੱਗੀ ਤਾਂ ਪਿਆਰ ਨਹੀਂ ਬਣਿਆ ਜੇ ਪਿਆਰ ਨਹੀਂ ਬਣਿਆ ਤਾਂ ਫਿਰ ਹਿਰਦੇ ਵਿੱਚ ਜੋਤ ਨਹੀਂ ਜਗੇਗੀ ਇਸ ਲਈ ਮਾਈ ਚਰਨ ਗੁਰ ਮਿੱਠ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਜਿਹੜੀ ਘਰ ਦੀ ਦਾਸੀ ਸੀ ਤੁਲਸਾਂ ਉਹਨੂੰ ਆਖਿਆ ਜਾ ਤੁਲਸਾਂ ਗੁਰੂ ਨਾਨਕ ਨੂੰ ਜਗਾ ਕੇ ਆ ਪ੍ਰਸ਼ਾਦੇ ਦਾ ਟਾਈਮ ਹੈ ਪ੍ਰਸ਼ਾਦਾ ਤਿਆਰ ਹੋ ਗਿਆ ਆ ਕੇ ਛਕ ਲੈਣ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਇਸਥਿਤ ਸਨ ਕਿਉਂਕਿ ਰੱਬ ਤਾਂ ਕਦੇ ਸੌਂਦਾ ਨਹੀਂ ਉਹ ਤਾਂ ਸਮਾਧੀ ਵਿੱਚ ਰਹਿੰਦੇ ਸਨ ਲੋਕਾਂ ਦੇ ਭਾਣੇ ਸੁੱਤਾ ਹੋਵੇਗਾ ਪਰ ਜਦੋਂ ਨਿਰੰਕਾਰ ਸੌਂ ਗਿਆ ਸੰਸਾਰ ਤੇ ਪਰਲੋ ਨਾ ਆ ਜਾਏਗੀ ਉਹ ਕਦੇ ਨਹੀਂ ਸੌਂਦਾ ਨਿਰੰਕਾਰ ਦਾਸੀ ਨੇ ਵੇਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਹਨ ਉੱਪਰ ਚਦਰਾ ਪਾਇਆ ਹੋਇਆ ਇੱਕ ਚਰਨ ਆਪ ਦਾ ਬਾਹਰ ਨਜ਼ਰ ਆ ਰਿਹਾ ਤੇ ਆਪਣੇ ਮਾਲਕ ਦਾ ਸਤਿਕਾਰ ਅਦਬ ਮੁੱਖ ਰੱਖ ਕੇ ਹੁਣ ਜਗਾਉਣਾ ਵੀ ਹੈ ਤੇ ਜਦੋਂ ਆਪਣੀ ਰਸਨਾ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਚਟੇ ਤਾਂ ਅਗਮ ਨਿਗਮ ਦੀ ਖਬਰ ਹੋ ਗਈ ਬ੍ਰਹਮ ਗਿਆਨ ਹੋ ਗਿਆ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ ਜਗਾਵਣ ਤਾਂ ਗਈ ਗੁਰੂ ਨਾਨਕ ਨੂੰ ਪਰ ਤੁਲਸਾਂ ਦਾਸੀ ਦੀ ਆਪਣੀ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ ਕੀ ਤੱਕਦੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਭਾਈ ਮਨ ਸੁਖ ਜੋ ਗੁਰੂ ਨਾਨਕ ਦੇ ਚਰਨਾਂ ਦਾ ਪਵਰਾ ਸੀ ਵਿਦੇਸ਼ਾਂ ਨੂੰ ਮਾਲ ਲੈ ਜਾਇਆ ਕਰਦਾ ਸੀ ਬੇੜੇ ਭਰ ਕੇ ਤੇ ਕੀ ਤੱਕਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਸੇਵਕ ਦਾ ਉਹ ਜਹਾਜ਼ ਉਹ ਬੇੜਾ ਬੰਨੇ ਲਾ ਰਹੇ ਹਨ ਕੁੰਭਰ ਕੇਰੀ ਵਿੱਚ ਫਸ ਗਿਆ ਸਿੱਖ ਨੇ ਅਰਦਾਸ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦਾ ਬੇੜਾ ਕੰਧੀ ਲਾ ਰਹੇ ਹਨ ਤੇ ਤੁਲਸਾਂ ਆ ਕੇ ਮਾਤਾ ਜੀ ਨੂੰ ਕਹਿਣ ਲੱਗੀ ਮਾਂ ਜੀ ਮੈਂ ਉਠਾ ਨਹੀਂ ਸਕੀ ਗੁਰੂ ਨਾਨਕ ਨੂੰ ਕਿਉਂਕਿ ਉਹ ਆਪਣੇ ਸੇਵਕ ਦਾ ਬੇੜਾ ਕੰਧੀ ਲਾ ਰਹੇ ਹਨ ਹੁਣ ਮਾਂ ਇਸ ਗੱਲ ਨੂੰ ਸਮਝ ਨਾ ਸਕੀ ਕਿ ਤੁਲਸਾਂ ਦਾਸੀ ਕਿੱਥੋਂ ਬੋਲ ਰਹੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਤੋਂ ਉਠਾਨ ਹੋਏ ਜਦੋਂ ਪ੍ਰਸ਼ਾਦਾ ਛਕਣ ਬੈਠੇ ਤਾਂ ਮਾਤਾ ਤ੍ਰਿਪਤਾ ਜੀ ਦੇ ਦੋ ਨੈਣਾਂ ਵਿੱਚੋਂ ਮੋਤੀ ਡਿੱਗ ਪਏ ਮਾਂ ਜੀ ਤੁਸੀਂ ਰੋ ਰਹੇ ਹੋ ਆਖਿਆ ਲੋਕ ਤਾਂ ਮਖੌਲੀਆਂ ਕਰਦੇ ਹੀ ਹਨ ਭਾਈ ਨਾਨਕ ਕੋਈ ਕਾਰ ਵਿਹਾਰ ਨਹੀਂ ਕਰਦਾ ਵਿਹਲਾ ਹੈ ਪਤਾ ਨਹੀਂ ਇਸ ਨੂੰ ਕੀ ਹੋਇਆ ਪਤਾ ਨਹੀਂ ਕੀ ਚਮੜਿਆ ਹੋਇਆ ਲੋਕ ਤਾਂ ਮਖੌਲੀਆਂ ਕਰਦੇ ਹੀ ਸਨ ਪਰ ਅੱਜ ਦਾਸੀ ਨੇ ਵੀ ਮਖੌਲ ਕੀਤਾ ਹੁਣ ਤਾਂ ਨੌਕਰਾਣੀਆਂ ਵੀ ਸਾਨੂੰ ਮਖੌਲ ਕਰਨ ਲੱਗ ਗਈਆਂ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੁਣੀ ਬਈ ਦਾਸੀ ਨੇ ਕਿਹਾ ਕਿ ਭਾਈ ਮਨ ਸੁਖ ਦਾ ਬੇੜਾ ਕੰਧੀ ਲਾ ਰਹੇ ਹਨ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸੁੱਤੇ ਹੀ ਕਹਿਣ ਲੱਗੇ ਮਾਤਾ ਜੀ ਇਹਦੀ ਗੱਲ ਦਾ ਬੁਰਾ ਨਾ ਮਨਾਓ ਇਹ ਚੱਲੀ ਹੈ ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਦੁਨੀਆਂ ਵੱਲੋਂ ਉਹ ਚੱਲੀ ਹੋ ਗਈ ਤੇ ਨਿਰੰਕਾਰ ਵੱਲੋਂ ਉਹਦੇ ਦੁਆਰ ਖੁੱਲ ਗਏ ਹੁਣ ਜਿੱਧਰ ਵੇਖਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨੂਰ ਹੀ ਨੂਰ ਨਜ਼ਰ ਆ ਰਿਹਾ ਕੋਈ ਦੂਸਰਾ ਪਾਸਦਾ ਨਹੀਂ ਤੁਲਸਾਂ ਦਾਸੀ ਇਹ ਜੀਵ ਜਦੋਂ ਗੁਰੂ ਨਾਨਕ ਦੇ ਚਰਨਾਂ ਨਾਲ ਲੱਗ ਗਈ ਸਿਰਫ ਆਪ ਹੀ ਨਹੀਂ ਤਰੀ ਕੁੱਲ ਹੀ ਨਹੀਂ ਤਰੀ ਅਨੇਕਾਂ ਕੁੱਲਾਂ ਦਾ ਉਧਾਰ ਹੋ ਗਿਆ ਤੁਲਸਾਂ ਦਾਸੀ ਦਾ ਇਹ ਹੈ ਜਿਨ੍ਹਾਂ ਨੂੰ ਚਰਨ ਮਿੱਠੇ ਲੱਗ ਗਏ ਹਨ ਇਸ ਲਈ ਇਹੀ ਅਰਦਾਸ ਕਰੀ ਦੀ ਹੈ ਦਾਤਾ ਰੱਖ ਚਰਨਾਂ ਦੇ ਕੋਲ
ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਸਾਰੇ ਹੀ ਲੱਗੀ ਹੋਈ ਹੈ। ਇਸ ਛੱਡਦੇ ਬਲਦੇ ਹੋਏ ਸੰਸਾਰ ਤੋਂ ਬਚਾ ਲੈ, ਸਾਡੀ ਬਾਂਹ ਫੜ ਲੈ, ਆਪਣੇ ਚਰਨਾਂ ਨਾਲ ਜੋੜੀ ਰੱਖ, ਤਾਂ ਕਿ ਤੇਰਾ ਸਿਮਰਨ ਸਾਸ਼ ਗ੍ਰਾਸ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ।

ਨਾਨਕ ਸੱਚੇ ਪਾਤਸ਼ਾਹ ਇੱਕ ਜੰਗਲ ਵਿੱਚੋਂ ਵਿਚਰ ਰਹੇ ਹਨ। ਅਕਾਲ ਪੁਰਖ ਦੀ ਕੁਦਰਤ ਨੂੰ ਤੱਕਦਿਆਂ ਸਾਹਿਬ ਜੀ ਮਰਦਾਨੇ ਨੂੰ ਪੁੱਛਣ ਲੱਗੇ, ਮਰਦਾਨਿਆ ਮੌਤ ਨੂੰ ਕਿਤਨੀ ਕੁ ਨੇੜੇ ਸਮਝਦਾ ਹੈ। ਮਰਦਾਨੇ ਨੇ ਆਖਿਆ, ਗਰੀਬ ਨਿਵਾਜ ਸੱਚੇ ਪਾਤਸ਼ਾਹ, ਅਸੀਂ ਅਲਪਗ ਜੀਵ ਹਾਂ, ਆਪ ਸਰਬ

ਇੱਕ ਗਿੱਠ ਔਰ ਚਾਰ ਉਂਗਲਾਂ ਸਵਾਸ ਮਨੁੱਖ ਦਾ ਬਾਹਰ ਆਉਂਦਾ ਹੈ, ਪਤਾ ਨਹੀਂ ਭਾਈ ਮੁੜੇਗਾ ਕਿ ਨਾ ਮੁੜੇਗਾ। ਇਹ ਇੱਕ ਅੱਖ ਦੇ ਪਲਕ ਵਿੱਚ ਪਾਣਾ ਵਰਤ ਸਕਦਾ ਹੈ। ਇਸ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹਨ, ਬਈ ਇਸ ਜਲ ਦੇ ਬੁੱਧ ਬੁਦੇ ਦਾ ਕਿਤਨਾ ਕੁ ਹੈ ਜੀਵਨ, ਬਸ ਇਤਨਾ ਹੀ ਹੈ ਕਿ ਮੋਹਲਤ ਮੋਹਤ ਨਾ ਜਾਣਾ, ਪਲ ਦੇ ਵਿੱਚ ਪਤਾ ਨਹੀਂ ਕੀ ਹੋ ਜਾਣਾ। ਇਸ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ।

ਦੋ ਸੋਨੇ ਦੇ ਪੈਸੇ ਦਿੱਤੇ, ਆਖਿਆ ਜਾ ਇੱਕ ਪੈਸੇ ਦਾ ਝੂਠ ਲੈ ਕੇ ਆ, ਇੱਕ ਪੈਸੇ ਦਾ ਸੱਚ ਲੈ ਕੇ ਆ। ਮਰਦਾਨਾ ਬਾਜ਼ਾਰ ਵਿੱਚ ਪੁੱਛਦਾ ਫਿਰਦਾ ਭਾਈ, ਇੱਕ ਪੈਸੇ ਦਾ ਸੱਚ ਚਾਹੀਦਾ ਤੇ ਇੱਕ ਪੈਸੇ ਦਾ ਝੂਠ ਚਾਹੀਦਾ। ਕਈ ਅਨਭੋਲ ਮਨੁੱਖ ਅਗਿਆਨੀ ਪੁਰਸ਼ ਮਾਹੌਲ ਵੀ ਕਰਦੇ ਹਨ ਭਾਈ, ਐਸੀ ਵਸਤੂ ਕਦੀ ਬਾਜ਼ਾਰਾਂ ਵਿੱਚ ਵਿਕੀਆਂ ਤੇ ਫਿਰ ਇਹ ਹੈ ਹੀ ਕੀ, ਝੂਠ ਕੀ ਹੈ ਤੇ ਸੱਚ ਕੀ ਹੈ ਇਹ ਕੌਣ ਦੱਸ ਸਕਦਾ। ਤਾਂ ਇੱਕ ਜਿਸ ਮਨੁੱਖ ਦੇ ਪੂਰਵਲੇ ਕਰਮ ਭਗਤੀ ਭਾਵ ਨਾਲ ਭਰਪੂਰ ਸਨ, ਇਸ ਦਾ ਨਾਮ ਸੀ ਮੂਲ ਚੰਦ। ਉਹਦੇ ਪਾਸ ਜਦੋਂ ਮਰਦਾਨਾ ਗਿਆ, ਆਖਿਆ ਕੀ ਚਾਹੀਦਾ, ਤਾਂ ਮਰਦਾਨੇ ਆਖਿਆ ਬਈ ਇੱਕ ਪੈਸੇ ਦਾ ਸੱਚ ਚਾਹੀਦਾ, ਇੱਕ ਪੈਸੇ ਦਾ ਝੂਠ ਚਾਹੀਦਾ। ਤਾਂ ਮੂਲ ਚੰਦ ਨੇ ਇੱਕ ਕਾਗਜ਼ ਤੇ ਲਿਖ ਦਿੱਤਾ, ਮਰਨਾ ਸੱਚ ਹੈ ਔਰ ਇੱਕ ਕਾਗਜ਼ ਤੇ ਲਿਖ ਦਿੱਤਾ, ਜਿਉਣਾ ਝੂਠ ਹੈ। ਜੇ ਕੋਈ ਕਹਿੰਦਾ ਮੈਂ ਸਦਾ ਰਹੀ ਸੰਸਾਰ ਵਿੱਚ ਰਹਿਣਾ, ਇਹਦੇ ਵਰਗਾ ਝੂਠ ਨਹੀਂ। ਤੇ ਜੇ ਕੋਈ ਕਹਿੰਦਾ ਭਾਈ ਇਹ ਪਤਾ ਨਹੀਂ ਕਿਸ ਵੇਲੇ ਅਕਾਲ ਪੁਰਖ ਦਾ ਸੱਦਾ ਆ ਜਾਵੇ, ਹਮ ਆਦਮੀ ਹਾਂ ਇੱਕ ਦਮੀ, ਤੇ ਜਾਣਾ ਪਵੇਗਾ। ਇਹ ਸਰੀਰ ਤਾਂ ਮਿੱਥਿਆ ਹੈ, ਇਹ ਤਾਂ ਇੱਕ ਦਿਨ ਮਿੱਟੀ ਦੀ ਢੇਰੀ ਹੋਣਾ ਹੀ ਹੈ। ਜੇ ਕੋਈ ਕਹਿੰਦਾ ਬਈ ਇਹ ਸਰੀਰ ਮਿੱਟੀ ਦੀ ਢੇਰੀ ਹੋਣਾ ਹੈ, ਇਹਦੇ ਵਰਗਾ ਕੋਈ ਸੱਚ ਨਹੀਂ। ਤੋ ਜਿਉਣਾ ਝੂਠ ਹੈ, ਮਰਨਾ ਸੱਚ ਹੈ। ਇਸੇ ਲਈ ਹਜ਼ੂਰ ਕਹਿੰਦੇ ਹਨ ਨਾ ਭਾਈ, ਇਹ ਮਨੁੱਖਾ ਜਨਮ ਜਪ ਜਪ ਕੇ ਸਫਲ ਕਰ ਲੋ, ਪਤਾ ਨਹੀਂ ਦਰਗਾਹ ਤੋਂ ਕਦੋਂ ਸਦਾ ਆ ਜਾਣਾ।

ਬਖਸ਼ਿਸ਼ ਕਰਦੇ ਹਨ ਭਾਈ ਮਨੁੱਖਾ ਜਨਮ ਨੂੰ ਸਫਲ ਕਰਨ ਲਈ ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਵਾ ਅੰਧੇ ਜੀਵਣਾ ਵਿਚਾਰ ਇਹ ਅੰਧੇ ਅਗਿਆਨੀ ਮਨੁੱਖ ਆਪਣਾ ਜੀਵਨ ਵਿਚਾਰ ਤਾਂ ਸਹੀ ਕਿਤਨੇ ਕੁ ਦਿਨ ਤੋਂ ਰਹਿ ਜਾਏਗਾ ਜਿਨ੍ਹਾਂ ਸੁੱਖਾਂ ਦੇ ਮਗਰ ਤੂੰ ਭਜਿਆ ਫਿਰਦੇ ਹੈ ਇਹ ਅਵਲ ਤਾਂ ਕਿਸੇ ਇੱਕ ਕੋਲ ਰਹਿੰਦੇ ਨਹੀਂ ਜੇ ਤੇਰੇ ਪਾਸ ਕੋਈ ਸੁੱਖ ਕੋਈ ਚਾਰ ਕੌਡੀਆਂ ਕੋਈ ਮਹਿਲ ਮਾਰੀਆਂ ਰਹਿ ਵੀ ਗਈਆਂ ਤਾਂ ਤੂੰ ਕਿਤਨਾ ਕੁ ਚਿਰ ਰਵੇਗਾ ਤੈਨੂੰ ਤਾਂ ਜਾਣਾ ਹੀ ਪੈਣਾ ਤੇ ਉੱਥੇ ਭਾਈ ਉਹਨਾਂ ਦੀ ਪੁੱਛ ਹੁੰਦੀ ਹੈ ਜੋ ਜਪ

ਇੱਕ ਰਮਣੀਕ ਥਾਂ ਤੇ ਆਪ ਰੋਜ ਨਿਤਾ ਪ੍ਰਤੀ ਦੀਵਾਨ ਸਜਾਉਂਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਨਿਹਾਲੋ ਨਿਹਾਲ ਆਪਣਾ ਜੀਵਨ ਸਫਲ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਇੱਕ ਬੱਚਾ ਆ ਕੇ ਬੜੇ ਪਿਆਰ ਦੇ ਨਾਲ ਚੌਕੜੀ ਮਾਰ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਪਵਿੱਤਰ ਕੀਰਤਨ ਸੁਣ ਕੇ ਗਦ ਗਦ ਹੁੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਬੱਚੇ ਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਛੋਟੇਰੀ ਉਮਰ ਵਿੱਚ ਇਸ ਨੂੰ ਕਿਤਨੀ ਚੰਗੀ ਲੱਗਣ ਹੈ। ਇਸ ਬੱਚੇ ਨੇ ਜਦੋਂ ਸਮਾਪਤੀ ਹੋਣੀ ਤੇ ਫਿਰ ਚੁੱਪ ਕਰਕੇ ਚਲੇ ਜਾਣਾ ਤਾਂ ਮਰਦਾਨੇ ਨੂੰ ਹਜ਼ੂਰ ਨੇ ਕਿਹਾ ਬਈ ਜਦ ਇਹ ਬੱਚਾ ਜਾਣ ਲੱਗੇ ਇਸ ਨੂੰ ਰੋਕ ਲੈਣਾ, ਇਹਦੇ ਕੋਲੋਂ ਕੁਝ ਪੁੱਛਣਾ ਚਾਹੁੰਦੇ। ਅੱਜ ਸਤਸੰਗ ਦੀ ਸਮਾਪਤੀ ਹੋਈ, ਭੋਗ ਪਿਆ ਕੀਰਤਨ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਬੱਚੇ ਨੂੰ ਆਪਣੇ ਪਾਸ ਬੁਲਾਇਆ, ਆਖਿਆ ਬੇਟਾ ਤੇਰੀ ਉਮਰ ਤਾਂ ਛੋਟੀ ਹੈ ਪਰ ਸਿਮਰਨ ਵਾਲੇ ਪਾਸੇ ਤੇਰੀ ਲਗਨ ਕਿਵੇਂ ਲੱਗੀ ਹੈ। ਤਾਂ ਇਸ ਬੱਚੇ ਨੇ ਦੱਸਿਆ ਗਰੀਬ ਨਿਵਾਜ, ਇੱਕ ਵੇਰਾ ਦਾ ਜ਼ਿਕਰ ਹੈ, ਮੇਰੀ ਮਾਂ ਆਟਾ ਗੁੰਨ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਤੂੰ ਅੱਗ ਬਾਲ ਲੈ ਤੇ ਛੇਤੀ ਨਾਲ ਪ੍ਰਸ਼ਾਦ ਤਿਆਰ ਹੋ ਜਾਵੇਗਾ। ਮੈਂ ਅਣਜਾਣ ਸਾਂ, ਮੈਂ ਵੱਡੀਆਂ ਲੱਕੜਾਂ ਪਹਿਲਾਂ ਬਾਲਣ ਦਾ ਯਤਨ ਕੀਤਾ ਤਾਂ ਨਹੀਂ ਬਲੀਆਂ, ਤਾਂ ਮਾਂ ਨੇ ਆਖਿਆ ਪਹਿਲਾਂ ਛੋਟੀਆਂ ਲੱਕੜਾਂ ਬਲਦੀਆਂ ਹਨ ਫਿਰ ਵੱਡੀਆਂ ਨੂੰ ਅੱਗ ਲੱਗਦੀ ਹੈ। ਜਾਂ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਤਾਂ ਉਹ ਪਹਿਲਾਂ ਹੀ ਸੜ ਕੇ ਸੁਆਹ ਹੋ ਗਈਆਂ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗੀ ਤਾਂ ਮੈਨੂੰ ਗਿਆਨ ਹੋ ਗਿਆ ਕਿ ਮੈਂ ਵੀ ਤਾਂ ਸਭ ਤੋਂ ਛੋਟਾ ਹਾਂ ਤੇ ਹੋ ਸਕਦਾ ਹੈ ਪਹਿਲਾਂ ਕਾਲ ਮੈਨੂੰ ਹੀ ਝਪਟ ਮਾਰ ਦੇ ਤੇ ਕਿਉਂ ਨਾ ਜਿਤਨੇ ਕੁ ਸਵਾਸ ਪਰਮੇਸ਼ਰ ਨੇ ਦਿੱਤੇ ਹਨ ਉਹਨਾਂ ਨੂੰ ਜਪ ਜਪ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸੇਵਾ ਕਰਕੇ ਸਫਲ ਕਰ ਲਵਾਂ। ਇਹ ਬਚਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣੇ ਤਾਂ ਇਸ ਬੱਚੇ ਨੂੰ ਆਪਣੇ ਗੱਲ ਨਾਲ ਲਾ ਲਿਆ, ਬੱਚੇ ਦੇ ਕਪਾਟ ਖੁੱਲ ਗਏ। ਕਿਉਂਕਿ ਇਹ ਪ੍ਰਤੀਤ ਉਹਨਾਂ ਨੂੰ ਹੀ ਹੁੰਦਾ ਨਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ। ਮਨਮੁਖ ਤਾਂ ਖਾਣਾ ਪੀਣਾ ਹੱਸਣਾ ਸੌਣਾ, ਮਨਮੁਖ ਨੂੰ ਤਾਂ ਚਾਰ ਗੱਲਾਂ ਚੇਤੇ ਹਨ, ਵਿਸਰ ਗਿਆ ਹੈ ਮਰਨਾ। ਸਿਮਰਨ ਵਿੱਚ ਉਹੀ ਜੁੜਦੇ ਹਨ ਜਿਨ੍ਹਾਂ ਨੂੰ ਮੌਤ ਯਾਦ ਹੈ। ਇਸ ਲਈ ਹਜ਼ੂਰ

ਤਾਂ ਕਹਿਣ ਲੱਗਾ ਫਿਰ ਮੇਰੀ ਇੱਕ ਮੰਗ ਹੈ ਕਿ ਮੇਰੀ ਕਬਰ ਤੇ ਲਿਖ ਦੇਣਾ ਕਿ ਮੈਂ ਸਾਰੇ ਜੀਵਨ ਦੇ ਪਲ ਛਿੰਨ ਕਮਾਈ ਵਿੱਚ ਧਨ ਇਕੱਠੇ ਕਰਨ ਵਿੱਚ ਲਾ ਦਿੱਤੇ ਤੇ ਸਾਰੇ ਜੀਵਨ ਦੀ ਕਮਾਈ ਦੇ ਬਦਲੇ ਮੈਨੂੰ ਇੱਕ ਸਵਾਸ ਵੀ ਨਹੀਂ ਮਿਲਿਆ ਮੁੱਲ। ਇਸ ਤੋਂ ਭਾਵ ਹੈ ਕਿ ਜਿਤਨੇ ਅਮੋਲਕ ਸਵਾਸ ਹੀਰਿਆਂ ਲਾਲਾਂ ਤੋਂ ਵੀ ਮਹਿੰਗੇ ਮੈਂ ਜਪ ਜਪ ਕੇ ਸਫਲ ਕਰਨੇ ਸੀ ਮੈਂ ਵਿਅਰਥ ਗਵਾ ਦਿੱਤੇ ਕਿਉਂਕਿ ਹਮ ਆਦਮੀਆਂ ਇੱਕ ਦਮੀ ਪਤਾ ਨਹੀਂ ਅਖੀਰਲਾ ਸਵਾਸ ਕਦੋਂ ਆਵੇ ਬਾਈ। ਜੇ ਸਵਾਸ ਦੇ ਨਾਲ ਤੂੰ ਜਪਿਆ ਹੋਵੇਗਾ ਉਹ ਸਵਾਸ ਤੇਰਾ ਦਰਗਾਹ ਵਿੱਚ ਕਬੂਲ ਹੋ ਜਾਵੇਗਾ। ਇਸ ਲਈ ਗੁਰੂ ਨਾਨਕ ਸੱਚੇ

ਵਿੱਚ ਸੱਚੇ ਸੇਵਕ ਦੀ ਗੱਲ ਦੱਸ ਰਹੇ ਨੇ। ਗੁਰੂ ਨੂੰ ਮੰਨਣ ਵਾਲਾ ਗੁਰਸਿੱਖ ਕਦੇ ਵੀ ਆਪਣੇ ਮਾਲਕ ਤੋਂ ਆਪਣੀ ਔਗਣ ਛੁਪਾ ਕੇ ਨਹੀਂ ਦੇ ਰੱਖਦਾ। ਐ ਮਾਲਕ, ਮੈਂ ਤੇਰਾ ਬਹੁਤ ਵੱਡਾ ਅਪਰਾਧੀ ਹਾਂ। ਗੋਬਿੰਦ, ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਦੀ। ਤੂੰ ਜਿੱਡੀਆਂ ਮੇਰੇ ਤੇ ਬਖਸ਼ਿਸ਼ਾਂ ਕੀਤੀਆਂ ਨੇ, ਜਿੱਡੀਆਂ ਤੂੰ ਮੇਰੇ ਤੇ ਰਹਿਮਤਾਂ ਕੀਤੀਆਂ ਨੇ, ਮੈਂ ਉਹਨਾਂ ਤੇਰਾ ਧੰਨਵਾਦ ਨਹੀਂ ਕਰ ਸਕਦਾ। ਮੈਂ ਬੜਾ ਹੀ ਔਗਣਾਂ ਦਾ ਭਰਿਆ। ਦੇਖੋ ਸ਼ਬਦ

ਵਿੱਚ ਹਰ ਵੇਲੇ ਕਲੇਸ਼ ਬਣਿਆ ਰਹਿੰਦਾ ਹੈ। ਘਰ ਵਾਲੀ ਬੱਚੇ ਹਰ ਵੇਲੇ ਝਗੜਾ ਕਰਦੇ ਰਹਿੰਦੇ ਨੇ। ਦੁਨੀਆਂ ਦੇ ਸਾਰੇ ਸੁੱਖ ਮੇਰੇ ਕੋਲ ਨੇ ਤੇ ਮਨ ਕਰਕੇ ਮੈਂ ਬਹੁਤ ਦੁਖੀ ਰਹਿੰਦਾ ਹਾਂ। ਸਤਿਗੁਰੂ ਆਖਣ ਲੱਗੇ ਵੀ ਇੰਜ ਦੱਸ, ਤੂੰ ਕੰਮ ਕੀ ਕਰਦਾ ਹੈ, ਕਿਰਤ ਕੀ ਕਰਦਾ ਹੈ? ਅੱਜ ਸਤਿਗੁਰਾਂ ਨੇ ਇੰਨਾ ਪੁੱਛਿਆ ਨਾ, ਅੱਜ ਇਸਨੇ ਇੱਕ ਵੀ ਗੱਲ ਨਹੀਂ ਛੁਪਾਈ, ਸਾਰੇ ਉਗਣ ਦੱਸ ਦਿੱਤੇ। ਸਤਿਗੁਰੂ, ਮੈਂ ਸੁਨਿਆਰ ਦਾ ਕੰਮ ਕਰਦਾ ਹਾਂ, ਸੋਨੇ ਦੀ ਮੇਰੀ ਦੁਕਾਨ ਹੈ, ਮੈਂ ਬੜਾ ਹੀ ਵੱਡਾ ਅਪਰਾਧੀ ਹਾਂ, ਬੜਾ ਹੀ ਵੱਡਾ ਗੁਨਾਹਗਾਰ ਹਾਂ, ਬੜੀਆਂ ਠੱਗੀਆਂ ਕਰਦਾ। ਹੋਰ ਤੇ ਇੱਕ ਪਾਸੇ ਮੇਰੇ ਮਾਤਾ ਪਿਤਾ ਵੀ ਮੇਰੇ ਕੋਲੋਂ ਕੋਈ ਗਹਿਣਾ ਬਣਾਉਣ ਵਾਸਤੇ ਆ ਜਾਣ ਤੇ ਚੌਥਾ ਹਿੱਸਾ ਉਸ ਗਹਿਣੇ ਵਿੱਚੋਂ ਵੀ ਮੈਂ ਟੁੱਕ ਲੈਂਦਾ। ਸਤਿਗੁਰੂ ਆਖਣ ਲੱਗੇ, ਓਏ ਭਲਿਆ, ਐਡੇ ਔਗਣਾਂ ਦੀ ਇਕੱਤਰ

ਕੀ ਕਰੀਏ। ਬਿਜ਼ਨਸ ਦੇ ਵਿੱਚ ਹੇਰਾ ਫੇਰੀ ਨਾ ਕੀਤੀ ਜਾਵੇ, ਝੂਠ ਨਾ ਬੋਲਿਆ ਜਾਵੇ ਤੇ ਗੁਜ਼ਾਰਾ ਹੀ ਨਹੀਂ ਹੁੰਦਾ। ਵਪਾਰ ਦੇ ਵਿੱਚ ਨਾ ਹੇਰਾ ਫੇਰੀ ਕਰੀਏ ਤੇ ਸਰਦਾ ਹੀ ਨਹੀਂ, ਪਰ ਸਤਸੰਗੀ ਉਹ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਐ ਭਲਿਆ ਹੇਰਾ ਫੇਰੀ ਕਰਕੇ ਧਨ ਤੂੰ ਇਕੱਤਰ ਕਰ ਲਵੇਂਗਾ, ਠੱਗੀਆਂ ਮਾਰ ਕੇ ਦੁਨੀਆਂ ਦੇ ਸਾਰੇ ਸੁੱਖ ਬਣਾ ਸਕਦਾ ਹੈ। ਪਰ ਇੱਕ ਗੱਲ ਸੁਣ ਲੈ, ਉਸ ਧਨ ਦੇ ਵਿੱਚੋਂ ਪਾਪਾਂ ਦੀ ਕਮਾਈ ਦੇ ਨਾਲ ਤੂੰ ਦੁਨੀਆਂ ਦੇ ਸੁੱਖ ਤੇ ਬਣਾ ਸਕਦਾ ਹੈ, ਮਨ ਦਾ ਸੁੱਖ ਨਹੀਂ ਬਣਾ ਸਕਦਾ। ਮਨ ਕਰਕੇ ਕਦੇ ਵੀ ਤੂੰ ਸੁਖੀ ਨਹੀਂ ਹੋਵੇਂਗਾ। ਦੁਨੀਆਂ ਵਿੱਚ ਦੇਖਦੇ ਹਾਂ ਬੇਸ਼ੁਮਾਰ ਧਨ ਵਾਲੇ ਬੰਦੇ, ਸਾਰੇ ਸੁੱਖ ਕੋਲ ਨੇ ਤੇ ਮਨ ਹਰ ਵੇਲੇ ਦੁਖੀ, ਕਿਉਂਕਿ ਕਮਾਈ ਪਾਪ ਦੀ ਹੈ।

ਦੇ ਕਰ ਲਈ ਤਾਂ ਤੇਰਾ ਮਨ ਸੁਖੀ ਹੋਵੇਗਾ। ਸੁਬਾ ਸ਼ਾਮ ਸੰਗਤ ਵਿੱਚ ਬੈਠਿਆ ਕਰ, ਦਸਾਂ ਨੋਹਾਂ ਦੀ ਕਿਰਤ ਕਰਿਆ ਕਰ, ਜਿੱਥੇ ਧਨ ਇਕੱਤਰ ਕਰਕੇ ਆਪਣੇ ਬੱਚਿਆਂ ਦੇ ਮੂੰਹ ਵਿੱਚ ਪਾਉਂਦਾ ਹੈ, ਗਰੀਬ ਗੁਰਬੇ ਦੇ ਮੂੰਹ ਵਿੱਚ ਵੀ ਪਾਇਆ ਕਰ। ਆਜ ਗੁਰਸਿੱਖ ਨੇ ਸਤਿਗੁਰੂ ਦੀਆਂ ਗੱਲਾਂ ਹਿਰਦੇ ਵਿੱਚ ਵਸਾ ਲਈਆਂ। ਸਤਿਗੁਰੂ, ਅੱਜ ਤੋਂ ਸਾਰੇ ਅਪਰਾਧ ਮੈਂ ਛੱਡ ਦਿੱਤੇ ਨੇ, ਆਪਣਾ ਜੀਵਨ ਗੁਰੂ ਦੇ ਹੁਕਮ ਅਨੁਸਾਰ ਬਣਾਇਆ, ਤੇ ਥੋੜੇ ਸਮੇਂ ਬਾਅਦ ਕੀ ਬਖਸ਼ਿਆ ਹੋਈਆਂ। ਜਿਹੜਾ ਘਰ ਇਹਨੂੰ ਨਰਕ ਨਜ਼ਰ ਆਉਂਦਾ ਸੀ, ਜਿਸ ਘਰ ਦੇ ਵਿੱਚ ਹਰ ਵੇਲੇ ਲੜਾਈ ਝਗੜਾ ਹੁੰਦਾ ਰਹਿੰਦਾ ਸੀ, ਅੱਜ ਇਹ ਘਰ ਇਹਨੂੰ ਸਵਰਗ ਪਿਆ ਨਜ਼ਰ ਆਉਂਦਾ ਹੈ। ਜਿਸ ਘਰ ਦੇ ਵਿੱਚ ਬੱਚੇ ਬੋਲ ਕਬੋਲ ਮੰਦੇ ਬੋਲ ਬੋਲਦੇ ਸਨ, ਅੱਜ ਉਸ ਘਰ ਦੇ ਵਿੱਚ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਸਤਿਗੁਰੂ ਸੋਝੀ ਦੇ ਰਹੇ ਨੇ, ਘਰ ਦੇ ਵਿੱਚ ਕਲੇਸ਼ ਲੜਾਈ ਝਗੜਾ, ਵੀ ਕਿਉਂ ਤੇਰੀ ਕਿਰਤ ਨਹੀਂ ਚੰਗੀ, ਪਾਪਾਂ ਦੇ ਕੀਤੇ ਕੱਥੇ ਪੈਸੇ, ਪਾਪਾਂ ਦੀ ਕਮਾਈ ਦਾ ਖਰੀਦਿਆ ਹੋਇਆ ਪਦਾਰਥ ਜਦੋਂ ਬੱਚਿਆਂ ਦੇ ਮੁੱਖ ਵਿੱਚ ਪਾਉਣਾ ਹੈ, ਉਹ ਕੂੜ ਦੀ ਕਮਾਈ ਖਾ ਕੇ ਬੱਚੇ ਬੋਲ ਕਬੋਲ ਬੋਲਦੇ ਨੇ, ਘਰ ਨੂੰ ਨਰਕ ਬਣਾ ਦਿੰਦੇ ਨੇ। ਪਰ ਦੇਖੋ ਅੱਜ ਗੁਰਸਿੱਖ ਤੇ ਬਖਸ਼ਾਂ ਹੋਈਆਂ, ਧਰਮ ਦੀ ਕਿਰਤ ਕੀਤੀ, ਦਸਾਂ ਨੌਹਾਂ ਦੀ ਸੱਚੀ ਕਿਰਤ ਕੀਤੀ, ਗਰੀਬ ਗੁਰਬੇ ਦੇ ਮੂੰਹ ਵਿੱਚ ਪਾਇਆ, ਗੁਰੂ ਲਈ ਦਸਬੰਧ ਕੱਢਿਆ ਤੇ ਫਿਰ ਬੱਚਿਆਂ ਦੇ ਮੂੰਹ ਵਿੱਚ ਪਾਇਆ, ਅੱਜ ਇਹਦਾ ਘਰ ਸਵਰਗ ਬਣ ਗਿਆ। ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ ਘਰ ਦੇ ਵਿੱਚ, ਸਤਿਗੁਰਾਂ ਦੀਆਂ ਬਖਸ਼ਾਂ ਹੋ ਗਈਆਂ। ਸੋ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਕਦੇ ਵੀ ਆਪਣੀ ਔਗੁਣ ਗੁਰੂ ਤੋਂ ਨਹੀਂ ਛੁਪਾਉਣੀ, ਤੂੰ ਔਗੁਣਾਂ ਨੂੰ ਛੁਪਾ ਲੈਂਦਾ ਹੈ। ਆ ਸਰੀਰ ਤੇ ਕੋਈ ਜ਼ਖਮ ਹੋ ਜਾਵੇ ਨਾ, ਇਹ ਪੱਟੀ ਕਰਦਾ ਹੈ, ਪਰ ਇਸਨੇ ਕੀ ਕੀਤਾ, ਪੱਟੀਆਂ ਤੇ ਪੱਟੀਆਂ ਲਵੇਟੀ ਜਾਂਦਾ ਹੈ ਤੇ ਅੰਦਰ ਜ਼ਖਮ ਹੋਰ ਵੀ ਗਹਿਰਾ ਹੁੰਦਾ ਜਾਂਦਾ ਹੈ।

ਪੰਜਾਹ ਦੇ 500 ਬਣਾ ਕੇ ਇਸਨੇ ਮੁਕਦਮਾ ਕਰ ਦਿੱਤਾ ਹੈ। ਤੇ ਜਿਹੜਾ ਬੰਦਾ 50 ਰੁਪਏ ਨਹੀਂ ਦੇ ਸਕਦਾ ਤੇ 500 ਕਿੱਥੋਂ ਦੇਵੇਗਾ। ਦਰਬਾਰੇ ਸਰਕਾਰੇ ਇਸਨੇ ਪਹੁੰਚ ਕਰਕੇ ਮੁਕਦਮਾ ਜਿੱਤਿਆ ਤੇ ਉਸ ਗਰੀਬ ਨੂੰ ਘਰੋਂ ਕਢਾ ਦਿੱਤਾ, ਉਸਦਾ ਘਰ ਕਬਜ਼ੇ ਵਿੱਚ ਕਰ ਲਿਆ। ਆਹ ਮੁਕਦਮਾ ਜਿੱਤ ਕੇ ਤੇ ਗੁਰੂ ਦਾ ਧੰਨਵਾਦ ਕਰਨ ਵਾਸਤੇ ਆਇਆ। ਆ ਜਦੋਂ ਸੁਣਾਇਆ ਨੇ, ਬਾਬਾ ਜੀ ਕਹਿੰਦੇ ਹੋਏ ਭਲਿਆ, ਗਰੀਬ ਨੂੰ ਧੱਕੇ ਮਾਰ ਕੇ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਖੁਸ਼ੀਆਂ ਲੈਣ ਆਇਆ। ਜਾ ਜੇ ਖੁਸ਼ੀਆਂ ਲੈਣੀਆਂ ਨੇ, ਪਹਿਲਾਂ ਉਸਨੂੰ ਗਰੀਬ ਨੂੰ ਘਰ ਬਿਠਾ। ਉਹਦੇ ਬੱਚੇ ਠੰਡ ਦੇ ਨਾਲ ਬਿਲਕ ਰਹੇ ਨੇ, ਉਸ ਗਰੀਬ ਨੂੰ ਘਰ ਬਿਠਾ। ਜਦੋਂ ਗਰੀਬ ਦੀ ਸੇਵਾ ਕਰੇਗਾ, ਗੁਰੂ ਨਾਨਕ ਖੁਸ਼ ਹੋ ਜਾਵੇਗਾ। ਸੋਝੀ ਆ ਗਈ।

ਆਪ ਆਏ ਹਨ, ਦੁਸ਼ਟ ਦਮਨ ਤੂੰ ਸੰਸਾਰ ਤੇ ਜਾ। ਕਹਿੰਦੇ ਨੇ ਮੇਰਾ ਮਨ ਨਹੀਂ ਕਰਦਾ ਤੇਰੇ ਚਰਨਾਂ ਤੋਂ, ਪਰ ਹੁਕਮ ਵੀ ਮੰਨਣਾ ਹੈ। ਪਰ ਬਾਰ ਬਾਰ ਕਹਿ ਰਹੇ ਨੇ ਮੇਰਾ ਦਿਲ ਨਹੀਂ ਕਰਦਾ, ਕਿਸੇ ਹੋਰ ਦੀ ਡਿਊਟੀ ਲਾਓ। ਪਿਆਰ ਨਾਲ ਸਤਿਕਾਰ ਨਾਲ, ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ, ਥਾਪੜੇ ਦੇ ਦੇ ਕੇ, ਜਿਵੇਂ ਪਿਓ ਪੁੱਤਰ ਨੂੰ ਸਮਝਾਉਂਦੇ, ਬੱਚੇ ਨੂੰ ਆਖਦੇ ਕਿ ਮੇਰੇ ਪਾਤਸ਼ਾਹ ਜੀ ਦੇ ਕੀ ਵਾਕ ਹਨ, ਆਪ ਫਰਮਾਉਂਦੇ ਨੇ ਆਓ ਚਲੀਏ ਸ੍ਰੀ ਹੇਮਕੁੰਟ ਸਾਹਿਬ, ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਜੀ ਪਰਮਾਤਮਾ ਨਿਰੰਕਾਰ ਨੂੰ ਜਵਾਬ ਦੇ ਰਹੇ ਨੇ ਤੇ ਕੀ ਆਖਦੇ ਨੇ।

ਗੁਰੂ ਕੇ ਸਿੱਖ ਉਹ ਮੇਰੇ ਦੁਸ਼ਟ ਦਮਨ ਪਿਤਾ ਸਾਹਿਬ ਕਲਗੀਧਰ ਪਾਤਸ਼ਾਹ ਨਿਰੰਕਾਰ ਦੇ ਚਰਨਾਂ ਨਾਲ ਜੁੜੇ ਹਨ। ਆਪਾਂ ਵੀ ਥੋੜਾ ਸਮਾਂ ਮੇਰੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਸ ਸ਼ਬਦ ਨੂੰ ਸ਼੍ਰਵਣ ਕੀਜੀਏ। ਮੈਨੂੰ ਯਾਦ ਹੈ ਕੈਲਗਰੀ ਵਿਖੇ ਇਹ ਸ਼ਬਦ ਦਾਸ ਪੜ੍ਹ ਰਿਹਾ ਸੀ। ਆ ਗੋਰੇ ਸਿੱਖ ਜਿਨ੍ਹਾਂ ਤੇ ਪਾਤਸ਼ਾਹ ਦੀ ਬਹੁਤ ਮਿਹਰ ਹੈ, ਬਹੁਤ ਕਿਰਪਾ ਹੈ, ਆ ਨਵੇਂ ਸਿੱਖ ਸਜ ਰਹੇ, ਭਾਵੇਂ ਉਹਨੂੰ ਸਮਝ ਨਹੀਂ ਸੀ ਆ ਰਹੀ, ਸੁਣ ਰਿਹਾ ਸੀ। ਬੀਬੀ ਸੀ, ਉਸਨੇ ਉੱਠ ਕੇ ਕਿਹਾ, ਭਾਵੇਂ ਮੈਨੂੰ ਅਰਥ ਸਮਝ ਵਿਚ ਨਹੀਂ ਆਏ ਪਰ ਮੇਰਾ ਮਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ। ਉਹਨੇ ਆਖਿਆ, ਮੈਂ ਨਿਤਨੇਮ ਨਾਲ ਇਸ ਨੂੰ ਟੇਪ ਤੇ ਸੁਣਦੀ ਹਾਂ ਔਰ ਬੜਾ ਹੀ ਮੈਂ ਜਿਵੇਂ ਇਹ ਸ਼ਬਦ ਸੁਣ ਕੇ ਹੇਮਕੁੰਡ ਸਾਹਿਬ ਤੇ ਪਹੁੰਚ ਜਾਂਦੀ ਹਾਂ। ਤੋ ਗੁਰੂ ਕੀ ਸਾਧ ਸੰਗਤ, ਆਓ ਆਪਾਂ ਵੀ ਉਸੇ ਧਿਆਨ ਨਾਲ ਜਿਸ ਧਿਆਨ ਨਾਲ ਕਲਗੀਧਰ ਪਾਤਸ਼ਾਹ ਜੁੜੇ ਬੈਠੇ ਨੇ, ਆਪਾਂ ਵੀ ਕੁਝ ਸਮੇਂ

ਸੰਗਤਾਂ ਹੈਰਾਨ ਹੋ ਗਈਆਂ। ਬਲਿਹਾਰੇ ਜਾਵਾਂ ਕਲਗੀਆਂ ਵਾਲੇ ਦੇ, ਸੰਗਤਾਂ ਦੇ ਵਿੱਚੋਂ ਇੱਕ ਸ਼ਰਧਾਲੂ ਸਿੱਖ ਲਾਹੌਰ ਦੇ ਰਹਿਣ ਵਾਲਾ ਭਾਈ ਦਇਆ ਰਾਮ ਗਲ ਦੇ ਵਿੱਚ ਪੱਲਾ ਪਾ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਸਿਰ ਧਰ ਦਿੱਤਾ। ਕਹਿੰਦਾ ਲੈ ਲਓ ਦਾਤਾ ਸੀ ਸਾਧ ਰਹੇ।

ਸਾਨੂੰ ਇਹ ਉਪਦੇਸ਼ ਦਿੰਦੇ ਨੇ ਐ ਇਨਸਾਨ, ਅਗਰ ਤੂੰ ਪਰਮੇਸ਼ਰ ਦਾ ਨਾਮ ਜਪੇਂਗਾ, ਉਹਦੀ ਓਟ, ਉਹਦਾ ਆਸਰਾ ਲਵੇਂਗਾ, ਇਹਨਾਂ ਭਗਤਾਂ ਦੀ ਤਰ੍ਹਾਂ ਉਹ ਪਰਮੇਸ਼ਰ ਤੇਰੀ ਵੀ ਰੱਖਿਆ ਕਰੇਗਾ। ਤੈਨੂੰ ਉਹ ਪਰਮੇਸ਼ਰ ਹਰ ਸੁੱਖ, ਹਰ ਵਡਿਆਈ ਅਤੇ ਆਪਣੇ ਨਾਮ ਦੇ ਨਾਲ ਵੀ ਜੋੜੇਗਾ ਔਰ ਆਪਣੇ ਵਰਗਾ ਬਣਾ ਲਵੇਗਾ। ਇਸ ਸ਼ਬਦ ਦੇ ਵਿੱਚ ਅਨੇਕਾਂ ਮਹਾਂਪੁਰਸ਼ਾਂ ਦਾ ਜ਼ਿਕਰ ਨਾਮਦੇਵ ਜੀ ਨੇ ਕੀਤਾ, ਪਰ ਆਪਾਂ ਭਗਤ ਅਮਰੀਕ ਦੇ ਜੀਵਨ ਬਾਰੇ ਵਿਚਾਰ ਕਰਾਂਗੇ। ਭਗਤ ਅਮਰੀਕ ਇੱਕ ਬੜੇ ਹੀ ਚੱਕਰਵਰਤੀ ਔਰ ਪ੍ਰਤਾਪੀ ਰਾਜੇ ਹੋਏ ਨੇ। ਰਾਜੇ ਵੀ ਸਨ ਪਰ ਰਾਜ ਕਮਾਣ ਦੇ ਨਾਲ ਭਗਤੀ ਵੀ ਕਮਾਈ, ਜਿਹਦੇ ਸਦਕਾ ਅੱਜ ਆਪਾਂ ਉਹਨਾਂ ਦੇ ਜੀਵਨ ਬਾਰੇ ਵਿਚਾਰ ਕਰ ਰਹੇ ਹਾਂ। ਨਾਮਦੇਵ ਜੀ ਬਿਆਨ ਕਰਦੇ ਨੇ, ਅਮਰੀਕ ਕੋ ਦਿਓ ਅਭੈ ਪਦ, ਭਗਤ ਅਮਰੀਕ ਨੂੰ ਅਭੈ ਪਦ ਦੀ ਪ੍ਰਾਪਤੀ ਹੋਈ, ਜਨਮ ਮਰਨ ਦੇ ਚੱਕਰ ਤੋਂ ਔਰਤ ਹੋ ਗਏ। ਰਾਜ ਭਵੀਖਣ ਅਧਿਕ ਕਰਿਓ, ਜਿਸ ਤਰ੍ਹਾਂ ਭਵੀਖਣ ਨੂੰ ਸ੍ਰੀ ਰਾਮ ਚੰਦਰ ਨੇ ਰਾਵਣ ਨੂੰ ਮਾਰ ਕੇ ਲੰਕਾ ਦਾ ਰਾਜ ਦਿੱਤਾ, ਕਿਉਂਕਿ ਜਿਹੜਾ ਵੀ ਭਗਤ ਹੁੰਦਾ ਉਹਨੂੰ ਸੁੱਖ ਪਰਮੇਸ਼ਰ ਦਿੰਦਾ। ਇਸੇ ਤਰ੍ਹਾਂ ਜਿਹੜਾ ਅਮਰੀਕ ਭਗਤ ਹੈ, ਇਹਨੂੰ ਵੀ ਪਰਮੇਸ਼ਰ ਨੇ ਬੜੀ ਉੱਚੀ ਪਦਵੀ ਦਿੱਤੀ, ਭਗਤਾਂ ਦੀ ਪਦਵੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਵਈਏ ਮਹੱਲੇ ਤੀਜੇ ਕੇ, ਜਿਹਦੇ ਵਿੱਚ ਅਮਰੀਕ ਭਗਤ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਤਰ੍ਹਾਂ ਜ਼ਿਕਰ ਕੀਤਾ ਹੈ।

ਨਾਮ ਨਾਲ ਲੱਗ ਕੇ ਇਸੇ ਤਰ੍ਹਾਂ ਅੰਬਰੀਕ ਭਵਜਲ ਤਰਿਆ। ਭਗਤ ਅੰਬਰੀਕ ਵੀ ਸੰਸਾਰ ਸਾਗਰ ਤੋਂ ਪਾਰ ਹੋ ਕੇ ਬੈਕੁੰਠ ਨੂੰ

ਮੱਧ ਭਾਰਤ ਉੜੀਸਾ ਵੱਲ ਸੀ। ਇਹ ਰਾਜਾ ਅੰਬਰੀਕ ਰਾਜ ਤਾਂ ਕਰਦਾ ਪਰ ਰਾਜ ਭਾਗ ਦੇ ਸੁੱਖ ਆਪਣੇ ਵਾਸਤੇ ਨਹੀਂ ਸਮਝਦਾ। ਰਾਜ ਵੀ ਕਰ ਰਿਹਾ ਪਰ ਨਾਲ ਭਗਤੀ ਵੀ। ਇਹ ਵੀ ਭਗਤੀ ਤੋਂ ਦਿਆਲ ਹੋ ਕੇ ਵਿਸ਼ਨੂੰ ਭਗਵਾਨ ਜੀ ਨੇ ਆਪਣਾ ਸੁਦਰਸ਼ਨ ਚੱਕਰ ਰਾਜਾ ਅੰਬਰੀਕ ਦੀ ਰੱਖਿਆ ਵਾਸਤੇ ਹਰ ਵਕਤ ਇਹਨਾਂ ਦੇ ਕੋਲ ਰੱਖਿਆ ਹੋਇਆ ਸੀ ਕਿ ਜਦੋਂ ਵੀ ਭਗਤ ਤੇ ਕੋਈ ਭੀੜ ਪਵੇ ਤਾਂ ਸੁਦਰਸ਼ਨ ਚੱਕਰ ਨੂੰ ਇਹ ਹੁਕਮ ਸੀ ਤੂੰ ਅੰਬਰੀਕ ਦੀ ਰੱਖਿਆ ਕਰਨੀ। ਇਸ ਗੱਲ ਦੀ ਗਵਾਹੀ ਭਾਈ ਗੁਰਦਾਸ ਜੀ ਵੀ ਭਰਦੇ। ਰਾਜੇ ਅੰਬਰੀਕ ਨੇ ਵਰਤ ਰੱਖੇ, ਪੂਜਾ ਪਾਠ ਕਰਾਇਆ, ਯੱਗ ਕਰਾਇਆ ਔਰ ਦਾਨ ਪੁੰਨ ਕਰਨ ਵਾਸਤੇ ਬਿੰਦਰਾਬਨ ਪਹੁੰਚਿਆ। ਬਿੰਦਰਾਬਨ ਜਿੱਥੇ ਕ੍ਰਿਸ਼ਨ ਭਗਵਾਨ ਜੀ ਰਿਹਾ ਕਰਦੇ ਸਨ, ਇਸ ਜਗ੍ਹਾ ਆ ਕੇ 6 ਕਰੋੜ ਗਊਆਂ ਰਾਜੇ ਅੰਬਰੀਕ ਨੇ ਦਾਨ ਕੀਤੀਆਂ। 6 ਕਰੋੜ ਗਊਆਂ ਦੇ ਨਾਲ ਸੋਨਾ ਚਾਂਦੀ ਅਨੇਕਾਂ ਵਸਤੂਆਂ ਹੋਰ ਵੀ ਦਾਨ ਕੀਤੀਆਂ। ਧਰਮੀ ਬੜਾ ਸੀ, ਨੇਕ ਬੜਾ ਸੀ, ਦਾਨ ਪੁੰਨ ਕਰਕੇ ਇਹ ਰਾਜਾ ਅੰਬਰੀਕ ਵਾਪਸ ਆਪਣੇ ਮਹਿਲਾਂ ਨੂੰ ਤੁਰਿਆ। ਮਹਿਲਾਂ ਵਿੱਚ ਆ ਕੇ ਵਰਤ ਤੋੜਨਾ ਸੀ। ਵਾਪਸ ਆਉਂਦਿਆਂ ਰਸਤੇ ਦੇ ਵਿੱਚ ਦੁਰਬਾਸ਼ਾ ਰਿੱਖੀ ਦਾ ਮੇਲ ਹੋਇਆ। ਰਾਜੇ ਨੇ ਦੁਰਬਾਸ਼ਾ ਰਿੱਖੀ ਨੂੰ ਨਮਸਕਾਰ ਕੀਤੀ ਪਰ ਦੁਰਬਾਸ਼ਾ ਰਿੱਖੀ ਕ੍ਰੋਧੀ ਬੜੇ ਸਨ। ਕਹਿਣ ਲੱਗੇ, ਰਾਜਨ ਤੂੰ ਇਸ ਵੇਲੇ ਕਿੱਥੋਂ ਆ ਰਹੇ? ਰਾਜਾ ਅੰਬਰੀਕ ਕਹਿਣ ਲੱਗੇ, ਮੈਂ ਬਿੰਦਰਾਬਨ ਤੋਂ ਆ ਰਿਹਾ ਔਰ ਮਹਿਲਾਂ ਵਿੱਚ ਜਾ ਕੇ ਵਰਤ ਤੋੜਨਾ ਮੇਰੀ ਇੱਛਾ। ਆਪ ਜੀ ਮਹਿਲਾਂ ਵਿੱਚ ਆ ਕੇ ਚਰਨ ਪਾਓ, ਭੋਜਨ ਛਕੋ ਤਾਂ ਮੈਂ ਵਰਤ ਤੋੜਾਂ। ਦੁਰਬਾਸ਼ਾ ਰਿੱਖੀ ਕਹਿਣ ਲੱਗੇ, ਠੀਕ ਹੈ ਰਾਜਨ, ਜਦੋਂ ਤੱਕ ਮੈਂ ਭੋਜਨ ਨਾ ਛਕਾਂ ਤੂੰ ਵਰਤ ਨਹੀਂ ਤੋੜਨਾ, ਮੈਂ ਆਵਾਂਗਾ ਜ਼ਰੂਰ। ਇਸ ਗੱਲ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ।

ਦੇਣ ਵਾਸਤੇ ਤਿਆਰ ਹੋ ਗਿਆ। ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਕਹਿਣ ਲੱਗਾ, ਰਾਜਨ ਤੂੰ ਮੈਨੂੰ ਭੋਜਨ ਛਕਾਏ ਬਗੈਰ ਵਰਤ ਤੋੜਿਆ ਹੈ, ਮੈਂ ਤੈਨੂੰ ਜਿਉਂਦਾ ਨਹੀਂ ਛੱਡਣਾ, ਇਹਦੀ ਸਜ਼ਾ ਦੇਵਾਂਗਾ, ਸ਼ਰਾਪ ਵੀ ਦੇਵਾਂਗਾ। ਰਾਜੇ ਨੇ ਕਿਹਾ, ਮਹਾਰਾਜ ਮੇਰਾ ਕਸੂਰ ਨਹੀਂ, ਦੇਰ ਹੋਣ ਕਾਰਨ ਵਿਦਵਾਨਾਂ ਦੀ ਸਲਾਹ ਤੇ ਮੈਂ ਵਰਤ ਤੋੜੇ ਹੈ। ਪਰ ਦੁਰਬਾਸ਼ਾ ਰਿਖੀ ਨੇ ਇੱਕ ਨਾ ਸੁਣੀ, ਆਪਣੀ ਇੱਕ ਲਿੱਟ ਪੁੱਟ ਕੇ ਵਾਲਾਂ ਦੀ ਉਹਨੂੰ ਮਸਲ ਕੇ ਸੁੱਟਿਆ, ਜਿਹਦੇ ਵਿੱਚੋਂ ਇੱਕ ਬੜੀ ਭਿਆਨਕ ਚੜੇਲ ਪੈਦਾ ਹੋਈ, ਜਿਹਦੇ ਹੱਥ ਵਿੱਚ ਤਲਵਾਰ ਹੈ। ਔਰ ਦੁਰਬਾਸ਼ਾ ਰਿਖੀ ਨੇ ਹੁਕਮ ਕੀਤਾ, ਉਸ ਚੜੇਲ ਨੂੰ, ਜਿਹੜੀ ਚੜੇਲ ਆਪਣੀ ਸ਼ਕਤੀ ਨਾਲ ਪੈਦਾ ਕੀਤੀ, ਚੜੇਲ ਨੂੰ ਕਿਹਾ, ਇਹ ਜਿਹੜਾ ਰਾਜਾ ਅਮਰੀਕ ਹੈ ਇਹਨੇ ਮੇਰਾ ਸਤਿਕਾਰ ਨਹੀਂ ਕੀਤਾ, ਇਹਨੇ ਵਰਤ ਤੋੜਿਆ ਮੇਰੇ ਆਉਣ ਤੋਂ ਪਹਿਲਾਂ, ਇਸ ਕਰਕੇ ਤੂੰ ਇਸ ਨੂੰ ਖਤਮ

ਬਹਾਦਰ ਬਾਦਸ਼ਾਹ ਰਿਖੀ ਨੇ ਹੁਕਮ ਕੀਤਾ ਉਹ ਚੁੜੇਲ ਜਿਹਦੇ ਹੱਥ ਵਿੱਚ ਕਿਰਪਾਨ ਹੈ ਭਗਤ ਅਮਰੀਕ ਨੂੰ ਮਾਰਨ ਵਾਸਤੇ ਵਧੀ ਸਾਰੇ ਦਰਬਾਰੀ ਮਹਾਂਪੁਰਸ਼ ਹੈਰਾਨ ਹੋ ਗਏ ਕਿ ਦੁਰਬਾਸ਼ਾ ਰਿਖੀ ਇੱਕ ਮਹਾਂਪੁਰਸ਼ ਹੋ ਕੇ ਇਹ ਕਿਹੜਾ ਅਧਰਮ ਦਾ ਕੰਮ ਕਰਨ ਲੱਗੇ ਪਰ ਉਹ ਪਰਮੇਸ਼ਰ ਹਮੇਸ਼ਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਇਹ ਚੁੜੇਲ ਮਾਰਨ ਵਾਸਤੇ ਅੱਗੇ ਵਧੀ ਤਾਂ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਚੱਕਰ ਸੁਦਰਸ਼ਨ ਕਾਲ ਰੂਪ ਹੋਏ ਪਿਹਾਵਲ ਗਰਭ ਗਵਾਇਆ ਜਿਹੜਾ ਸੁਦਰਸ਼ਨ ਚੱਕਰ ਸੀ ਉਹ ਕਾਲ ਰੂਪ ਹੋ ਕੇ ਮੌਤ ਦਾ ਰੂਪ ਹੋ ਕੇ ਦੁਰਬਾਸ਼ਾ ਰਿਖੀ ਦੇ ਕੋਲ ਆ ਗਿਆ ਸੁਦਰਸ਼ਨ ਚੱਕਰ ਨੇ ਸਾਰਿਆਂ ਤੋਂ ਪਹਿਲਾਂ ਉਸ ਚੁੜੇਲ ਦੀ ਉਹ ਬਾਂਹ ਵੱਢੀ ਜਿਹਦੇ ਵਿੱਚ ਉਹਨੇ ਕਿਰਪਾਨ ਫੜੀ ਸੀ ਫਿਰ ਦੂਸਰੀ ਬਾਂਹ ਵੱਢੀ ਫਿਰ ਸੁਦਰਸ਼ਨ ਚੱਕਰ ਨੇ ਉਸ ਚੁੜੇਲ ਦਾ ਗਲਾ ਵੱਢ ਕੇ ਉਸ ਦਾ ਅੰਤ ਕਰ ਦਿੱਤਾ ਚੁੜੇਲ ਮਰ ਗਈ ਤੇ ਹੁਣ ਸੁਦਰਸ਼ਨ ਚੱਕਰ ਦੁਰਬਾਸ਼ਾ ਰਿਖੀ ਦੇ ਦੁਆਲੇ ਹੋ ਗਿਆ ਤੇ ਦੁਰਬਾਸ਼ਾ ਰਿਖੀ ਜਿਹੜਾ ਬੜੇ ਹੰਕਾਰ ਵਿੱਚ ਗੁੱਸੇ ਨਾਲ ਅੱਖਾਂ ਲਾਲ ਕਰਕੇ ਕੋਲ ਖਲੋਤਾ ਸੀ ਉਹ ਹੁਣ ਇੰਨਾ ਡਰ ਗਿਆ ਇਹ ਵੀ ਭੁੱਲ ਗਿਆ ਕਿ ਮੈਂ ਇੱਕ ਰਿਸ਼ੀ ਹਾਂ ਜੇ ਭਜਾਂਗਾ ਤੇ ਲੋਕ ਕੀ ਕਹਿਣਗੇ ਪਰ ਜਾਨ ਸਭ ਨੂੰ ਪਿਆਰੀ ਹੈ ਤਾਂ ਕੀ ਹੋਇਆ ਬਾਹਮਣ ਭੰਨਾ ਜੀਓ ਲੈ ਕਿ ਉਹ ਬਾਹਮਣ ਦੁਰਬਾਸ਼ਾ ਰਿਖੀ ਹੁਣ ਭੱਜ ਪਿਆ ਕਿ ਕਿਸੇ ਤਰ੍ਹਾਂ ਆਪਣੀ ਜਾਨ ਬਚਾਵਾਂ ਬਾਹਮਣ ਭੰਨਾ ਜੀਓ ਲੈ ਰੱਖਿਆ ਨਾ ਹੰਗਣ ਦੇਵ ਸੁਭਾਇਆ ਹੁਣ ਕੋਈ ਵੀ ਦੇਵੀ ਦੇਵਤਾ ਇਹਦੀ ਰੱਖਿਆ ਕਰਨ ਨੂੰ ਤਿਆਰ ਨਹੀਂ ਕਿਉਂਕਿ ਜਿਹਨੂੰ ਭਗਵਾਨ ਮਾਰੇ ਉਹਨੂੰ ਫਿਰ ਕੌਣ ਬਚਾਵੇ ਇਹ ਦੁਰਬਾਸ਼ਾ ਰਿਖੀ ਅਮਰੀਕ ਦੀ ਸਭਾ ਵਿੱਚ ਭਜਿਆ ਇੰਦਰ ਲੋਕ ਚਲਾ ਗਿਆ ਕਹਿਣ ਲੱਗਾ ਇੰਦਰ ਦੇਵਤੇ ਨੂੰ ਮੇਰੀ ਜਾਨ ਬਚਾ ਪਰ ਇੰਦਰ ਕਹਿਣ ਲੱਗਾ ਇਹ ਮੇਰੇ ਵੱਸ ਦੀ ਗੱਲ ਨਹੀਂ ਤਾਂ ਦੁਰਬਾਸ਼ਾ ਰਿਖੀ ਸ਼ਿਵ ਲੋਕ ਨੂੰ ਚੱਲ ਪਿਆ ਸ਼ਿਵਜੀ ਭਗਵਾਨ ਕਹਿਣ ਲੱਗੇ

ਹੁਣ ਮੇਰੇ ਵੀ ਵਸ ਦੀ ਗੱਲ ਨਹੀਂ। ਦੁਰਬਾ ਸ਼ਾਰਿਖੀ ਹੁਣ ਬ੍ਰਹਮ ਲੋਕ ਨੂੰ ਗਿਆ ਤਾਂ ਬ੍ਰਹਮਾ ਜੀ ਕਹਿਣ ਲੱਗੇ ਤੈਨੂੰ ਬਚਾਉਣਾ ਹੁਣ ਮੇਰੇ ਵਸ ਦੀ ਵੀ ਗੱਲ ਨਹੀਂ। ਤਾਂ ਫਿਰ ਦੁਰਬਾ ਸ਼ਾਰਿਖੀ ਬੈਕੁੰਠ ਨੂੰ ਚਲਾ ਗਿਆ ਵਿਸ਼ਨੂੰ ਭਗਵਾਨ ਦੇ ਕੋਲ, ਤਾਂ ਵਿਸ਼ਨੂੰ ਭਗਵਾਨ ਕਹਿਣ ਲੱਗੇ ਕਿ ਮਵੀ ਤੈਨੂੰ ਨਹੀਂ ਬਚਾ ਸਕਦਾ। ਭਾਈ ਗੁਰਦਾਸ ਜੀ ਇਸ ਗੱਲ ਦੀ ਗਵਾਹੀ ਦਿੰਦੇ ਨੇ, ਇੰਦਰ ਲੋਕ ਸ਼ਿਵ ਲੋਕ ਤਜ ਬ੍ਰਹਮ ਲੋਕ ਬੈਕੁੰਠ ਤਜਾਇਆ। ਸਾਰਿਓ ਪਾਸਿਓ ਇਸ ਨੂੰ ਆਸਰਾ ਜਦੋਂ ਨਾ ਮਿਲਿਆ, ਦੁਖੀ ਹੋ ਗਿਆ ਦੁਰਬਾ ਸ਼ਾਰਿਖੀ ਕਿ ਸੁਦਰਸ਼ਨ ਚੱਕਰ ਮੇਰਾ ਪਿੱਛਾ ਨਹੀਂ ਛੱਡਦਾ। ਤਾਂ ਉਸ ਵਕਤ ਦੇਵਤਿਆਂ ਭਗਵਾਨ ਸਨ, ਸਿੱਖ ਦੇ ਸਭਨਾ ਸਮਝਾਇਆ ਦੇਵਤਿਆਂ ਨੇ ਅਤੇ ਭਗਵਾਨ ਵਿਸ਼ਨੂੰ ਨੇ, ਸਾਰਿਆਂ ਨੇ ਸਿੱਖ ਦੇ ਇਹ ਸਿੱਖਿਆ ਦਿੱਤੀ, ਸਭਨਾ ਸਮਝਾਇਆ, ਸਾਰਿਆਂ ਨੇ ਸਮਝਾਇਆ ਹੈ ਕਿ ਦੁਰਬਾਸ਼ਾ ਤੂੰ ਭਗਤ ਨੂੰ ਬੁਰਾ ਕਰ, ਤੂੰ ਭਗਤ ਨੂੰ ਦੁੱਖ ਦੇਣਾ ਚਾਹਿਆ, ਇਸ ਕਰਕੇ ਅਗਰ ਉਹ ਭਗਤ ਚਾਹੇਗਾ ਤਾਂ ਹੀ ਤੂੰ ਬਚ ਸਕੇਗਾ, ਨਹੀਂ ਤਾਂ ਤੇਰਾ ਬਚਣਾ

ਇਹ ਦੁਰਬਾਸ਼ਾ ਰਿਖੀ ਜਦ ਇਹਨੇ ਸੁਣਿਆ ਕਿ ਨਾ ਤਾਂ ਦੇਵਤੇ ਬਚਾ ਸਕਦੇ ਨੇ ਨਾ ਖੁਦ ਭਗਵਾਨ। ਜਦ ਭਗਵਾਨ ਨੇ ਕਹਿ ਦਿੱਤਾ ਕਿ ਜਦੋਂ ਤੱਕ ਅਮਰੀਕ ਨਾ ਚਾਹੇਗਾ ਤੂੰ ਬਚ ਨਹੀਂ ਸਕਦਾ, ਤਾਂ ਦੁਰਬਾਸ਼ਾ ਰਿਖੀ ਹੁਣ ਰਿਖੀ ਹੋਣ ਦਾ ਮਾਣ ਘੱਟ ਗਏ। ਦੁਰਬਾਸ਼ਾ ਰਿਖੀ ਸ਼ਿਵ ਲੋਕ, ਇੰਦਰ ਲੋਕ, ਬ੍ਰਹਮ ਲੋਕ ਅਤੇ ਬੈਕੁੰਠ ਤੋਂ ਹੁਣ ਵਾਪਸ ਘੁੰਮਦਾ ਹੋਇਆ

ਅਮਰੀਕ ਦੇ ਰਾਜ ਮਹਿਲਾਂ ਵਿੱਚ ਆਇਆ, ਪਿੱਛੇ ਪਿੱਛੇ ਸੁਦਰਸ਼ਨ ਚੱਕਰ ਵੀ ਹੈ। ਹੁਣ ਦੁਰਬਾਸ਼ਾ ਰਿਕਤੀ ਮਨ ਵਿੱਚ ਮਾਣ ਨਹੀਂ ਰਿਹਾ, ਹੱਥ ਜੋੜ ਕੇ ਤੇ ਅਮਰੀਕ ਭਗਤ ਦੇ ਚਰਨਾਂ ਤੇ ਡਿੱਗ ਪਿਆ ਔਰ ਕਹਿਣ ਲੱਗਾ, ਰਾਜਨ ਮੈਨੂੰ ਮਾਫ ਕਰ ਦੇ, ਮੇਰੀ ਜਾਨ ਬਚਾ। ਪਰ ਸਾਧ ਸੰਗਤ, ਭਗਤ ਅਮਰੀਕ ਇਹ ਨਹੀਂ ਸੋਚਦਾ ਕਿ ਇੱਕ ਮਹਾਂ ਰਿਸ਼ੀ ਮੇਰੇ ਚਰਨਾਂ ਤੇ ਡਿੱਗਾ ਪਿਆ। ਉਹਦੇ ਮਨ ਵਿੱਚ ਮਾਣ ਨਹੀਂ, ਉਹਨਾਂ ਫਿਰ ਵੀ ਹੱਥ ਜੋੜੇ ਨੇ। ਕਹਿਣ ਲੱਗੇ ਦੁਰਬਾਸ਼ਾ ਰਿਕੀ ਨੂੰ, ਤੁਸੀਂ ਬੜੇ ਉੱਚੇ ਹੋ, ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਤੁਸੀਂ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਠੀਕ ਨਹੀਂ। ਦੁਰਬਾਸ਼ਾ ਰਿਕੀ ਉੱਠ ਕੇ ਖੜੇ ਹੋਏ ਨੇ, ਪਰ ਹਾਲੇ ਵੀ ਹੱਥ ਜੋੜੇ ਨੇ, ਕਿਉਂਕਿ ਸੁਦਰਸ਼ਨ ਚੱਕਰ ਹਾਲੇ ਪਿੱਛਾ ਨਹੀਂ ਛੱਡ ਰਿਹਾ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਆਏ ਪਿਆ

ਫਿਰਦ ਸਦਾਇਆ ਜਦੋਂ ਇਹ ਦੁਰਬਾਸ਼ਾ ਰਿਖੀ ਭਗਤ ਅਮਰੀਕ ਦੀ ਸ਼ਰਨ ਵਿੱਚ ਆਇਆ ਤਾਂ ਫਿਰ ਅਮਰੀਕ ਨੇ ਬੇਨਤੀ ਕੀਤੀ ਹੈ ਭਗਵਾਨ ਆਪਣੇ ਇਸ ਚੱਕਰ ਨੂੰ ਵਾਪਸ ਬੁਲਾਓ ਤੇ ਦੁਰਬਾਸ਼ਾ ਨੂੰ ਬਖਸ਼ ਦਿਓ। ਅਮਰੀਕ ਨੇ ਦੁਰਬਾਸ਼ਾ ਰਿਖੀ ਦੀ ਸੁਦਰਸ਼ਨ ਚੱਕਰ ਤੋਂ ਬੰਦ ਖਲਾਸ ਕਰਾਈ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਭਗਤ ਵਛਲ ਜੈ ਬਿਰਦ ਰਖਾਇਆ। ਉਹ ਪਰਮੇਸ਼ਰ ਭਗਤ ਵਛਲ ਹੈ, ਉਹ ਆਪਣੀ ਬਿਰਦ ਦੀ ਰੱਖਿਆ ਕਰਦਾ ਹੈ, ਭਾਵ ਕਿ ਜਿਹੜਾ ਉਹਦਾ ਹੋ ਜਾਵੇ

ਕਿਸ ਤਰ੍ਹਾਂ ਉਹਨੇ ਭਗਤ ਅੰਬਰੀਕ ਦੀ ਰੱਖਿਆ ਕੀਤੀ। ਨਾਉ ਨਿਧ ਠਾਕਰ ਦੇਈ ਸੁਦਾਮੇ ਤਰੂ ਅਟਲ ਅੱਜ ਹੁਣ ਅਟਲ। ਅੰਬਰੀਕ ਦੀ ਤਰ੍ਹਾਂ ਸੁਦਾਮੇ ਤੇ ਕਿਰਪਾ ਕੀਤੀ, ਤਰੂ ਭਗਤ ਤੇ ਕਿਰਪਾ ਕੀਤੀ। ਭਗਤ ਹੇਤ ਮਾਰਿਓ ਹਰਨਾਕਸ਼, ਭਗਤ ਵਾਸਤੇ ਨਰਸਿੰਘ ਦਾ ਰੂਪ ਬਣਾ ਕੇ ਹਰਨਾਕਸ਼ ਦਾ ਅੰਤ ਕੀਤਾ। ਨਾਮਾ ਕਹੇ ਭਗਤ ਬਸ ਕੇ ਸਭ ਅੱਜ ਹੂੰ ਬਲ ਕੇ ਦੁਆਰ ਕਰੋ। ਨਾਮਦੇਵ ਜੀ ਕਹਿੰਦੇ ਨੇ ਕੇਸਵ ਪਰਮੇਸ਼ਰ ਨੂੰ ਕਿਹਾ, ਸੋਹਣੇ ਕੇਸਾਂ ਵਾਲਾ ਪਰਮੇਸ਼ਰ, ਕਿ ਉਹ ਜਿਹੜਾ ਪਰਮੇਸ਼ਰ ਹੈ ਉਹ ਭਗਤਾਂ ਦੇ ਵਾਸ ਹੈ। ਇਸੇ ਵਾਸਤੇ ਤਾਂ ਅੱਜ ਤੱਕ ਉਹ ਬਲ ਰਾਜ ਦੇ ਦੁਆਰੇ ਤੇ ਖਲੋਤਾ ਹੋਇਆ ਹੈ। ਤਾਂ ਗੁਰੂ ਸਾਹਿਬ ਜੀ ਵੀ ਬਾਣੀ ਵਿੱਚ ਕਹਿੰਦੇ ਨੇ ਭਾਈ ਅੰਬਰੀਕ ਨੇ ਸਿਮਰਨ ਕੀਤਾ, ਰਾਜਾ ਹੋਣ ਦੇ ਨਾਲ ਰਾਜ ਵੀ ਕਮਾਇਆ ਤੇ ਸਿਮਰਨ ਵੀ, ਤੇ ਅਭੈ ਪਦ ਨੂੰ ਪ੍ਰਾਪਤ ਹੋ ਗਿਆ। ਆਓ ਭਾਈ ਤੁਸੀਂ ਵੀ ਸਿਮਰਨ ਕਰੋ ਦੁਨੀਆਂ ਦੇ ਕੰਮ ਕਾਰ ਕਰਦਿਆਂ ਅਤੇ ਆਪਣੇ ਜੀਵਨ ਨੂੰ

ਉਹਨਾਂ ਦੀ ਮਾਤਾ ਵੀ ਧੰਨ ਹੈ ਜਿਸ ਮਾਤਾ ਨੇ ਐਸੇ ਮਹਾਂਪੁਰਖਾਂ ਨੂੰ ਜਨਮ ਦਿੱਤਾ ਹੈ। ਤਾਂਹੀਓ ਕਿਹਾ ਕਿ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੈ ਨੂਰ ਜਾਂ ਭਗਤ ਹੋਵੇ ਤਾਂ ਜਾਂ ਸੂਰਮਾ ਜਾਂ ਦਾਨੀ ਦਾਤਾ ਹੋਵੇ ਐਸੇ ਭਗਤ ਐਸੇ ਪੂਰਨ ਮਹਾਂਪੁਰਖ ਜਿਸ ਮਾਤਾ ਨੇ ਇੱਕ ਨੂੰ ਨਹੀਂ ਅਨੇਕਾਂ ਹੀ ਜੀਵਾਂ ਨੂੰ ਐਸੇ ਮਹਾਂਪੁਰਖਾਂ ਦੇ ਦਰਸ਼ਨ ਕਰਵਾਏ ਕਿਉਂਕਿ ਜਨਮ ਤਾਂ ਉਹਨਾਂ ਦਾ ਹੁੰਦਾ ਹੀ ਨਹੀਂ ਜਨਮ ਮਰਨ ਦੋਹੂੰ ਮੈਂ ਨਾ ਹੀ ਜਨ ਪਰ ਉਪਕਾਰੀ ਆਏ ਵੀ ਮਾਤਾ ਨੇ ਜਨਮ ਨਹੀਂ ਦਿੱਤਾ ਮਾਤਾ ਨੇ ਸਾਨੂੰ ਦਰਸ਼ਨ ਕਰਵਾਏ ਪਤਾ ਨਹੀਂ ਉਸ ਮਾਤਾ ਦੀ ਕਿੱਡੀ ਵੱਡੀ ਕਮਾਈ ਹੈ ਬਿਨਾਂ ਕਮਾਈਆਂ ਤੋਂ ਐਸੇ ਮਹਾਂਪੁਰਖਾਂ ਦੀ ਸੇਵਾ ਨਹੀਂ ਮਿਲਦੀ ਐਸਾ ਮਾਣ ਜੋ ਨਿਰੰਕਾਰ ਨਾਲ ਇੱਕ ਮਿੱਕ ਹੋਣ ਮਹਾਂਪੁਰਖ ਉਸ ਮਹਾਂਪੁਰਖ ਦੀ ਐਵੇਂ ਕੋਈ ਹਰ ਕੋਈ ਮਾਂ ਨਹੀਂ ਬਣ ਸਕਦੀ ਹਰੇਕ ਹੀ ਮਾਂ ਬਣ ਜਾਵੇ ਠੀਕ ਹੈ ਉਹਨਾਂ ਵਾਸਤੇ ਵੱਡੀਆਂ ਮਾਵਾਂ ਦੇ ਸਮਾਨ ਹੁੰਦੀਆਂ ਹਨ ਪਰ ਜਿਹੜਾ ਦਰਜਾ ਹੈ ਜਿਹੜਾ ਮਾਂ ਦਾ ਮਰਾਤਬਾ ਮਿਲਣਾ ਹੈ ਨਾ ਇਹ ਬਹੁਤ ਕੋਈ ਵੱਡੀ ਕਮਾਈ ਮਾਂ ਦੀ ਕੀਤੀ ਹੁੰਦੀ ਸਾਰਾ ਸੰਸਾਰ ਉਹਨਾਂ ਮਹਾਂਪੁਰਖਾਂ ਨੂੰ ਆਪਣਾ ਮਾਂ ਬਾਪ ਸਮਝਦੇ ਹਨ ਵੀ ਸੱਚੇ ਮਾਤਾ ਪਿਤਾ ਜੇ ਜਾਂ ਗੁਰੂ ਹੈ ਜਾਂ ਗੁਰੂ ਦੇ ਪਿਆਰੇ ਹਨ ਕਿਉਂਕਿ ਦੁਨਿਆਵੀ ਮਾਤਾ ਪਿਤਾ ਦੇ ਇੱਥੇ ਸੰਸਾਰ ਵਿੱਚ ਰਹਿ ਜਾਂਦੇ ਹਨ ਨਾ ਮਾਤਾ ਪਿਤਾ ਦਾ ਪਿਆਰ ਤੇ ਨਾ ਪੁੱਤਰਾਂ ਦਾ ਪਿਆਰ ਹੁੰਦਾ ਹੈ ਚਲੋ ਮਾਪੇ ਤਾਂ ਫੇਰ ਵੀ ਕਰਦੇ ਪਰ ਪੁੱਤਰ ਭੁੱਲ ਜਾਂਦੇ ਹਨ ਸੱਚੇ ਮਾਤਾ ਪਿਤਾ ਗੁਰੂ ਹੈ ਤੇ ਜਾਂ ਗੁਰੂ ਦੇ ਪਿਆਰੇ ਮਹਾਂਪੁਰਖ ਹਨ ਜਿਨ੍ਹਾਂ ਨੂੰ ਸਾਰਾ ਸੰਸਾਰ ਆਪਣਾ ਮਾਂ ਬਾਪ ਦੇ ਸਮਾਨ ਸਮਝਦੇ ਹਨ ਵੀ ਸੱਚੇ ਮਾਤਾ ਪਿਤਾ ਸਾਡੇ ਇਹ ਮਹਾਂਪੁਰਖ ਹਨ ਤੇ ਉਹ ਮਹਾਂਪੁਰਖ ਅੱਗੇ ਮਾਂ ਕਹਿਣ ਜਾਂ ਪਿਤਾ ਕਹਿਣ ਤਾਂ ਇਉਂ ਸਮਝੀਏ ਕਿ ਉਸ ਮਾਤਾ ਪਿਤਾ ਦੀ ਬਹੁਤ ਵੱਡੀ ਕਮਾਈ ਹੈ ਜਿਸ ਮਾਤਾ ਪਿਤਾ ਨੇ ਐਸੇ ਮਹਾਂਪੁਰਖਾਂ ਦੇ ਸਾਨੂੰ ਦਰਸ਼ਨ ਕਰਵਾਏ ਉਹਨਾਂ ਮਹਾਂਪੁਰਖਾਂ ਦੀ ਕਮਾਈ ਦਾ ਸਦਕਾ ਨਾਮ ਜਪਿਆ ਕੱਲਾ ਜਪਿਆ ਨਹੀਂ ਨਾਮ ਜਪਾਇਆ ਵੀ ਹੈ ਤੇ ਉਹਨਾਂ ਨੂੰ ਸਾਹਿਬ ਨੇ ਕਿਹਾ ਕਿ ਧੰਨ ਧੰਨ ਧੰਨ ਜਨ ਆਇਆ ਉਹਦਾ ਆਉਣਾ ਧਨ ਹੈ ਮਨ ਕਰਕੇ ਬਾਣੀ ਕਰਕੇ ਤੇ ਤਨ ਕਰਕੇ ਉਹਨਾਂ ਨੂੰ ਧਨ ਕਹੀਏ ਵੀ ਜਿਨ੍ਹਾਂ ਦੇ ਆਉਣ ਦੇ ਨਾਲ ਹੋਇਆ ਕਿ ਜਿਸ ਪ੍ਰਸਾਦ ਸਭ ਜਗਤ ਉਤਰਾ ਹੈ ਇੱਕ ਨਹੀਂ ਦੋ ਨਹੀਂ ਸਾਰਾ ਜਗਤ ਸੰਸਾਰ ਤਰ ਜਾਂਦਾ ਹੈ ਸਾਰੇ ਸੰਸਾਰ ਨੂੰ ਮਹਾਂਪੁਰਖ ਨਾਮ ਜਪਾ ਕੇ ਤਾਰ ਦਿੰਦੇ ਹਨ ਭਗਵਾਨ ਰਾਮ ਚੰਦਰ ਮਹਾਰਾਜ ਜਦੋਂ ਲੰਕਾ ਨੂੰ ਜਾਣ ਲੱਗੇ ਨਾ ਮਾਤਾ ਸੀਤਾ ਨੂੰ ਲੈਣ ਵਾਸਤੇ ਕਿਉਂਕਿ ਬਿਨਾਂ ਲੜਾਈ ਤੋਂ ਬਿਨਾਂ ਜੰਗ ਯੁੱਧ ਤੋਂ ਇਹ ਕੰਮ ਨਹੀਂ ਸੀ ਹੋਣਾ ਫੌਜ ਵਾਸਤੇ ਰਸਤਾ ਕੋਈ ਨਹੀਂ
ਵੀ ਫੌਜ ਨੂੰ ਅੱਗੇ ਕਿਵੇਂ ਲਿਜਾਈਏ, ਇਹ ਸਮੁੰਦਰ ਹੈ। ਤਾਂ ਬੇਨਤੀ ਕੀਤੀ ਗਰੀਬ ਨਵਾਜ, ਆਪ ਕਿਰਪਾ ਕਰੋ, ਅੱਗੇ ਰਸਤਾ ਕੋਈ ਨਹੀਂ, ਬੇਸ਼ੁਮਾਰ ਪਾਣੀ ਸਮੁੰਦਰ ਹੈ, ਵੀ ਪਾਰ ਕਿਵੇਂ ਹੋਈ, ਜੇ ਪਾਰ ਨਹੀਂ ਹੁੰਦੇ ਤਾਂ ਲੜਾਈ ਕਿਵੇਂ ਕਰੀ, ਇਹ ਰਾਵਣ ਨੂੰ ਜਿੱਤੀਏ ਕਿਵੇਂ, ਮਾਤਾ ਸੀਤਾ ਨੂੰ ਲੈ ਕੇ ਕਿਵੇਂ ਆਈਏ। ਉਹ ਮਾਤਾ ਸੀਤਾ ਜਦੋਂ 14 ਸਾਲ ਦਾ ਬਨਵਾਸ ਹੋਇਆ ਨਾ, ਰਾਮ ਜੀ ਨੇ ਸਮਝਾਇਆ ਕਿ ਸੀਤਾ ਤੂੰ ਮਹਿਲਾਂ ਵਿਚ ਰਹਿ, ਜੰਗਲਾਂ ਵਿਚ ਰਹਿਣਾ, ਬੜਾ ਭਿਆਨਕ ਰਸਤੇ ਹਨ, ਭਿਆਨਕ ਜੰਗਲ ਹੈ, ਤੂੰ ਮਹਿਲਾਂ ਵਿਚ ਰਹਿਣ ਵਾਲੀ ਤੈਨੂੰ ਬੜਾ ਦੁੱਖ ਹੋਵੇਗਾ। ਤਾਂ ਮਾਤਾ ਸੀਤਾ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਸਾਰੇ ਦੁੱਖ ਮਨਜ਼ੂਰ ਹੈ, ਪਰ ਤੁਹਾਡਾ ਵਿਛੋੜਾ ਨਹੀਂ ਮੈਂ ਸਹਿ ਸਕਦੀ, ਵੀ ਤੁਹਾਡੇ ਬਿਨਾਂ ਮੈਂ ਮਰ ਜਾਵਾਂ। ਜਿਵੇਂ ਪਾਣੀ ਤੋਂ ਬਿਨਾਂ ਮੱਛੀ ਮਰ ਜਾਂਦੀ ਹੈ, ਐਸਾ ਭਗਵਾਨ ਦੇ ਚਰਨਾਂ ਨਾਲ ਪਿਆਰ ਹੈ ਮਾਤਾ ਸੀਤਾ ਦਾ, ਦੁੱਖ ਸਾਰੇ ਮੈਨੂੰ ਕਬੂਲ ਹਨ ਪਰ ਮੈਂ ਤੁਹਾਡਾ ਵਿਛੋੜਾ ਨਹੀਂ ਸਹਿ ਸਕਦੀ, ਤੁਹਾਡੇ ਦਰਸ਼ਨਾਂ ਤੋਂ ਬਿਨਾਂ, ਤੁਹਾਡੇ ਚਰਨਾਂ ਦੀ ਸੇਵਾ ਤੋਂ ਬਿਨਾਂ ਮੈਂ ਮਰ ਜਾਵਾਂ। ਤਾਂ ਭਗਵਾਨ ਨੇ ਕਿਹਾ ਫਿਰ ਹੁਣ ਇਸ ਤਰ੍ਹਾਂ ਕਰੋ, ਪੱਥਰਾਂ ਦਾ ਪੁਲ ਬਣਾ ਲਓ, ਸੈਲ ਪੱਥਰ ਮੈਂ ਜੰਤੂ ਪਾਏ, ਪਸ਼ੂ ਪਰੇਤ ਮੌਦ ਕੋ ਤਾਰੇ ਤੇ ਪਾਹੇ ਨੂੰ ਪਾਰ ਉਤਾਰੇ, ਪਰ ਇਹ ਪੱਥਰ ਤਾਂ ਤਰਨਗੇ, ਇੱਕ ਪਾਸੇ ਰਾਰਾ ਅੱਖਰ ਲਿਖੋ ਤੇ ਦੂਸਰੇ ਪੱਥਰ ਦੇ ਪਾਸੇ ਮੰਮਾ ਲਿਖੋ, ਪੱਥਰ ਆ ਪਾਣੀ ਤੇ ਕਦੇ ਤਰ ਨਹੀਂ ਸਕਦੇ। ਜੇ ਪੱਥਰਾਂ ਨੂੰ ਤਾਰਨਾ ਹੈ ਤਾਂ ਨਾਮ ਨੇ ਤਾਰਨਾ ਹੈ, ਹੁਕਮ ਮੰਨ ਕੇ ਐਵੇਂ ਕਰਿਆ। ਭਗਵਾਨ ਰਾਮ ਚੰਦਰ ਮਹਾਰਾਜ ਨੇ ਪੁਲ ਬਣਾਇਆ ਪੱਥਰਾਂ ਦਾ, ਆਪਣਾ ਵਚਨ ਕਰ ਦਿੰਦੇ, ਹੁਕਮ ਕਰ ਦਿੰਦੇ ਤੇ ਪੱਥਰ ਤਰ ਸਕਦੇ ਹਨ। ਪਰ ਸੋਚਿਆ ਕਿ ਨਾਮ ਦੀ ਮਹਿਮਾ ਦੱਸੀਏ ਸੰਸਾਰ ਨੂੰ, ਵੀ ਨਾਮ ਨਾਲ ਜੇ ਇਤਨੇ ਭਾਰੇ ਪੱਥਰ ਤਰ ਸਕਦੇ ਹਨ ਨਾ, ਇਹ ਨਾਮ ਪਾਪੀਆਂ ਨੂੰ ਵੀ ਭਾਰਿਆਂ ਨੂੰ ਤਾਰੇਗਾ। ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਇਉਂ ਦਰਸਾਈ, ਇਸੇ ਤਰ੍ਹਾਂ ਸਾਨੂੰ ਮਹਾਂਪੁਰਖ ਕਿਵੇਂ ਤਾਰਦੇ ਹਨ, ਅਸੀਂ ਪੱਥਰਾਂ ਨਾਲੋਂ ਵੀ ਭਾਰੇ ਹੋਏ, ਕਿਉਂਕਿ ਪਾਪੀ ਪੱਥਰਾਂ ਨਾਲੋਂ ਵੀ ਭੈੜੇ ਹੁੰਦੇ ਹਨ। ਤਾਂ ਮਹਾਂਪੁਰਖ ਨਾਮ ਜਪਾ ਕੇ ਪਤਾ ਨਹੀਂ ਕਿੰਨੇ ਕੁ ਪਾਪੀਆਂ ਨੂੰ ਤਾਰਦੇ ਹਨ, ਆਪ ਨਾਮ ਜਪਦੇ ਹਨ ਤੇ ਸਾਨੂੰ ਨਾਮ ਜਪਾਉਂਦੇ ਹਨ। ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਉੱਤਰ ਆਇਆ, ਸਾਰੇ ਸੰਸਾਰ ਨੂੰ ਤਾਰਦੇ ਹਨ, ਚਾਹੇ ਆਪਣੇ ਸਰੀਰ ਤੇ ਦੁੱਖ ਵੀ ਸਹਾਰਦੇ ਹਨ, ਤਕਲੀਫਾਂ ਵੀ ਆਉਂਦੀਆਂ ਹਨ, ਤੇ ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਪਰ ਉਹਨਾਂ ਦੀ ਡਿਊਟੀ ਹੁੰਦੀ ਹੈ ਦਰਗਾਹ ਵਿੱਚੋਂ ਵੀ ਜਾਓ ਜਾ ਕੇ ਸੰਸਾਰ ਨੂੰ ਤਾਰੋ, ਕਲਯੁਗੀ ਜੀਵ ਭੁੱਲੇ ਹੋਏ ਹਨ ਮੇਰੇ ਨਾਲ ਜੋੜੋ, ਤੇ ਜਨ ਆਵਨ ਕਾ ਇਹ ਸੁਆਉ, ਆਪਾਂ ਵੀ ਸੰਸਾਰ ਵਿੱਚ ਆਏ ਹਾਂ, ਪਤਾ ਨਹੀਂ ਕਿੰਨੇ ਕੁ ਜੀਵ ਆਏ ਗਾਹਾਂ ਨੂੰ ਆਉਣੇ ਹਨ, ਉਹਨਾਂ ਦਾ ਆਉਣਾ ਤੇ ਸਾਡਾ ਆਉਣਾ ਬੜਾ ਫਰਕ ਹੈ,
ਅਸੀਂ ਆਪਣੇ ਕਰਮਾਂ ਪਾਪਾਂ ਦੇ ਵਧੇ ਹੋਏ ਕਰਮਾਂ ਦੇ ਵਧੇ ਹੋਏ ਸੰਸਾਰ ਵਿਚ ਜਨਮ ਲੈਣੇ ਆ, ਪਰ ਮਹਾਂਪੁਰਖ ਆਉਂਦੇ ਹਨ ਸਾਨੂੰ ਤਾਰਨ ਵਾਸਤੇ, ਉਹਨਾਂ ਨੂੰ ਕੋਈ ਲੋੜ ਨਹੀਂ ਹੁੰਦੀ, ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤੇ ਹੁੰਦੇ, ਕਰਮਾਂ ਧਰਮਾਂ ਤੋਂ ਉਹ ਰਹਿਤ ਹੁੰਦੇ ਹਨ। ਜਨ ਆਵਨ ਕਾ ਇਹਾ ਸੁਆਹੁ, ਜਨ ਕਾ ਸੰਗ ਚਿਤ ਆਵੈ ਨਾ। ਉਹਨਾਂ ਦਾ ਇਹੀ ਸਵਾਰਥ ਹੈ ਵੀ ਸਾਨੂੰ ਤਾਰਨਾ, ਤੇ ਜਦੋਂ ਉਹਨਾਂ ਦੇ ਦਰਸ਼ਨ ਹੋ ਜਾਣ ਆਪਣੇ ਆਪ ਹੀ ਵਾਹਿਗੁਰੂ ਚੇਤੇ ਆਉਂਦਾ ਹੈ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਪਾਂ ਵੀ ਸਭ ਮਾਈ ਭਾਈ ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਜੀ ਬਾਬਾ ਜਵਾਲਾ ਸਿੰਘ ਮਹਾਰਾਜ ਜੀ ਜਿਨ੍ਹਾਂ ਦੀ ਬਰਸੀ ਮਨਾ ਰਹੇ ਹਾਂ, ਉਹਨਾਂ ਦਾ ਕੋਈ ਜਸ ਜਾਂ ਕੋਈ ਵਡਿਆਈ ਜਾਂ ਇਉਂ ਕਹੋ ਕਿ ਕਿੰਨਿਆਂ ਕੁ ਨੂੰ ਤਾਰਿਆ ਹੈ ਤੇ ਕਿੰਨੇ ਕੁ ਹੁਣ ਤਾਰ ਰਹੇ, ਉਹਨਾਂ ਦੀ ਕਮਾਈ ਦਾ ਸਦਕਾ ਅੱਗੇ ਨੂੰ ਪਤਾ ਨੀ ਕਿੰਨਿਆਂ ਕੁ ਨੇ ਤਰਨਾ ਹੈ। ਵਡਿਆਈ ਕੋਈ ਮਹਿਮਾ ਨਹੀਂ ਕਰ ਸਕਦੇ, ਸਿਰਫ ਇਤਨਾ ਹੈ ਕਿ ਆਪਾਂ ਸਿਰ ਝੁਕਾਉਣਾ ਉਹਨਾਂ ਦੇ ਚਰਨਾਂ ਤੇ, ਨਮਸਕਾਰ ਹੀ ਕਰਨੀ ਹੈ ਜੀ, ਬਖਸ਼ ਲਵੋ ਸਮਤ ਬਖਸ਼ੋ। ਤੇ ਮਹਾਂਪੁਰਖ ਜਿਹੜਾ ਪਿਆਰ ਨਾਲ ਸਿਰ ਝੁਕਾਉਂਦਾ ਹੈ ਉਹਨੂੰ ਕੀ ਦਿੰਦੇ ਹਨ, ਜਾਂ ਪਿਆਰ ਨਾਲ ਮਹਾਂਪੁਰਖਾਂ ਵੱਲ ਕੋਈ ਚੱਲ ਕੇ ਆਉਂਦਾ ਉਹਨੂੰ ਕੀ ਮਿਲਦਾ ਹੈ। 100 ਬੰਦਾ ਮਾਰ ਦਿੱਤਾ, ਬੰਦਾ ਤਾਂ ਇੱਕ ਕੋਈ ਮਾਰ ਦੇ ਉਹਦਾ ਕਿਤਨਾ ਪਾਪ ਹੈ। ਕੋਈ ਬੰਦਾ ਬੰਦੇ ਨੂੰ ਮਾਰ ਦੇਵੇ ਨਾ, ਉਹਨੂੰ 7 ਜਨਮ ਕੋੜੀ ਦੇ ਮਿਲਦੇ ਹਨ, ਇਤਨਾ ਪਾਪ ਹੈ। ਇਹਨੇ ਇਤਨੇ ਖੂਨ ਕੀਤੇ ਤੇ ਦਿਲ ਕੰਬ ਗਿਆ, ਪਾਪਾਂ ਨੇ ਇਹਨੂੰ ਡਰਾਇਆ, ਹੁਣ ਲੱਭਦਾ ਹੈ ਕਿ ਮੈਂ ਵੀ ਕਿਵੇਂ ਬਖਸ਼ਿਆ ਜਾ ਸਕਦਾ। ਕੋਈ ਗੁਰਮੁਖ ਮਹਾਂਪੁਰਖਾਂ ਦਾ ਸਤਸੰਗੀ ਮਿਲ ਗਿਆ, ਬਈ ਜੇ ਤੂੰ ਪੂਰਨ ਮਹਾਂਪੁਰਖਾਂ ਦੇ ਦਰਸ਼ਨ ਕਰੇ, ਉਹਨਾਂ ਦੇ ਚਰਨਾਂ ਵਿਚ ਜਾਵੇ ਤਾਂ ਤੂੰ ਬਖਸ਼ਿਆ ਜਾ ਸਕਦਾ, ਨਹੀਂ ਐਡੇ ਪਾਪੀ ਨੂੰ ਕੋਈ ਨਹੀਂ ਬਖਸ਼ ਸਕਦਾ। ਤਾਂ ਮਹਾਂਪੁਰਖਾਂ ਦੀ ਸੋਭਾ ਜਸ ਸੁਣ ਕੇ ਪਤਾ ਲੱਗਿਆ ਵੀ ਫਲਾਨੀ ਜਗ੍ਹਾ ਤੇ ਪੂਰਨ ਮਹਾਂਪੁਰਖ ਨਿਰੰਕਾਰ ਨਾਲ ਜੁੜੇ ਹੋਏ ਰਹਿੰਦੇ ਹਨ, ਕਿਉਂ ਨਾ ਮੈਂ ਉਹਨਾਂ ਦਾ ਜਾ ਕੇ ਦਰਸ਼ਨ ਕਰਾਂ ਤੇ ਬੇਨਤੀ ਕਰਕੇ ਆਪਣੇ ਗੁਨਾਹ ਬਖਸ਼ਾਂ। ਕਰੋਂ ਤੁਰ ਪਿਆ ਮਨਸਾ ਧਾਰ, ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ। ਆਸ ਮਨੋਰਥ ਪੂਰਨ ਹੋਵੇ ਤੇ ਭੇਟਤ ਗੁਰਦਰਸਾਇਆ ਜੀ। ਇਉਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਮਹਾਂਪੁਰਖਾਂ ਦੇ ਸਥਾਨ ਨੂੰ ਤੁਰ ਪਿਆ, ਤੁਰਦਿਆਂ ਤੁਰਦਿਆਂ ਰਾਤ ਪੈ ਗਈ, ਆਰਾਮ ਕਰਿਆ ਵੀ ਚਲੋ ਅੰਮ੍ਰਿਤ ਵੇਲਾ ਹੋਵੇਗਾ ਤੇ ਅੱਗੇ ਫਿਰ ਜਾਵਾਂਗਾ। ਪਰ ਨਿਰੰਕਾਰ ਦੀ ਨੇਤ ਐਸੀ ਹੋਈ ਵੀ ਸੁੱਤੇ ਪਏ ਦੇ ਸੱਪ ਨੇ ਡੰਗ ਮਾਰਿਆ ਤੇ ਉਹਦੀ ਮੌਤ ਹੋ ਗਈ, ਮਰ ਗਿਆ ਬੇਚਾਰਾ। ਜਮਦੂਤ ਲੈਣ ਆ ਗਏ ਕਿਉਂਕਿ ਪਾਪੀ ਬੜਾ ਸੀ, ਵੀ ਜਿਹਨੇ 100 ਬੰਦਾ ਮਾਰ ਦਿੱਤਾ। ਜਮਦੂਤ ਆ ਗਏ ਤੇ ਮਗਰੇ ਦੇਵਤੇ ਵੀ ਆ ਗਏ, ਰਾਮਗਣ ਵੀ ਆ ਗਏ। ਜਮਦੂਤ ਕਹਿਣ ਲੱਗੇ ਇਤਨਾ ਵੱਡਾ ਪਾਪੀ, ਇਸ ਪਾਪੀ ਦੇ ਕੋਲ ਆਉਣ ਦਾ ਤੁਹਾਡਾ ਕੀ ਕੰਮ ਹੈ? ਰਾਮਗਣਾ ਨੇ ਦੇਵਤਿਆਂ ਨੇ ਕਿਹਾ ਕਿ ਚਾਹੇ ਬੇਸ਼ੱਕ ਪਾਪੀ ਸੀ, ਇਹਨੇ ਇਤਨੇ ਗੁਨਾਹ ਪਾਪ ਕੀਤੇ ਹਨ
ਪਰ ਹੁਣ ਤਾਂ ਮਹਾਂਪੁਰਖਾਂ ਵੱਲ ਜਾ ਰਿਹਾ ਸੀ ਨਾ। ਸਾਹਿਬ ਨੇ ਕਿਹਾ ਕਿ ਕੋਟ ਅਪਰਾਧੀ ਸੰਤ ਸੰਗ ਉਧਰ ਆਏ, ਜਮ ਤਾਂ ਕਹਿ ਨੇੜ ਨ ਆਵੇ, ਜਿਹਾ ਮਨੋਰਥ ਕਰ ਆਰਾਧੇ ਤੇ ਸੋ ਸੰਤਨ ਤੇ ਭਾਵੇ। ਕੋਟ ਅਪਰਾਧੀ ਇਕ ਨੀ ਕਰੋੜਾਂ ਅਪਰਾਧ ਗੁਨਾਹ ਕੀਤੇ ਹੋਣ ਤੇ ਜੇ ਮਹਾਂਪੁਰਖਾਂ ਦੇ ਵੱਲ ਜਾਵੇ ਤਾਂ ਉਹਦਾ ਵੀ ਉਧਾਰ ਹੋ ਜਾਂਦਾ। ਝਗੜਾ ਹੋ ਗਿਆ, ਦੇਵਤੇ ਕਹਿੰਦੇ ਅਸੀਂ ਲਿਜਾਣਾ ਕਿਉਂਕਿ ਇਹ ਪੂਰਨ ਮਹਾਂਪੁਰਖਾਂ ਵੱਲ ਜਾ ਰਿਹਾ ਸੀ। ਉਹ ਵੀ ਸੱਚੇ ਹੈ ਕਿ ਐਡਾ ਵੱਡਾ ਪਾਪੀ ਹੈ ਅਸੀਂ ਲੈ ਕੇ ਜਾਣਾ। ਝਗੜਾ ਹੋ ਗਿਆ, ਕੋਈ ਫੈਸਲਾ ਨਹੀਂ ਹੋ ਰਿਹਾ। ਉਧਰੋਂ ਨਾਰਦ ਜੀ ਆ ਗਏ, ਪੁੱਛਿਆ ਵੀ ਕੀ ਝਗੜਾ ਤੁਹਾਡਾ ਹੈ, ਦੱਸਿਆ ਆਪੋ ਆਪਣਾ ਵੀ ਅਸੀਂ ਲਿਜਾਣਾ ਕਿਉਂਕਿ ਇਹ ਚਾਹੇ ਪਾਪੀ ਹੈ ਪਰ ਮਹਾਂਪੁਰਖਾਂ ਵੱਲ ਜਾ ਰਿਹਾ ਸੀ। ਤੇ ਜਮਦੂਤ ਕਹਿਣ ਕਿ ਇਹਨੇ ਇਤਨੇ ਪਾਪ ਕਰੇ ਅਸੀਂ ਲੈ ਕੇ ਜਾਣਾ। ਨਾਰਦ ਜੀ ਕਹਿਣ ਲੱਗੇ ਸੱਚੇ ਤਾਂ ਤੁਸੀਂ ਦੋਏ ਲੱਗਦੇ ਹੋ ਵੀ ਇਹ ਪਾਪੀ ਹੈ, ਇਹਨਾਂ ਨੇ ਵੀ ਲੈਣ ਆਉਣਾ ਸੀ ਕਿਉਂਕਿ ਗੁਨਾਹਗਾਰ ਜੋ ਹੋਏ, ਪਰ ਮਹਾਂਪੁਰਖਾਂ ਵੱਲ ਜਾ ਰਿਹਾ ਤੇ ਦੇਵਤਿਆਂ ਦਾ ਵੀ ਬਚਨ ਸੱਚਾ ਲੱਗਦਾ। ਹੁਣ ਦੋਹਾਂ ਚ ਝੂਠਾ ਕੌਣ ਹੋਵੇ, ਕਿਹਨੂੰ ਕਹੀਏ ਸੱਚੇ ਦੋਏ ਲੱਗਦੇ ਹਨ। ਨਾਰਦ ਜੀ ਕਹਿਣਗੇ ਇੱਕ ਮੈਂ ਫੈਸਲਾ ਸੋਚਿਆ ਹੈ ਜੇ ਤੁਹਾਨੂੰ ਮਨਜ਼ੂਰ ਹੋਵੇ। ਜੀ ਤੁਸੀਂ ਜਿਹੜਾ ਫੈਸਲਾ ਕਰੋਗੇ ਉਹ ਸਾਨੂੰ ਮਨਜ਼ੂਰ ਹੈ। ਕਹਿਣ ਲੱਗੇ ਆਪਾਂ ਇਹਦਾ ਰਾਹ ਮਿਲ ਲਈਏ ਵੀ ਘਰੋਂ ਕਿੰਨਾ ਚੱਲ ਕੇ ਆਇਆ ਤੇ ਅੱਗੇ ਮਹਾਂਪੁਰਖਾਂ ਦਾ ਸਥਾਨ ਕਿੰਨੀ ਦੂਰ ਰਹਿੰਦਾ। ਜੇ ਤਾਂ ਇਹ ਘਰੋਂ ਬਹੁਤਾ ਚੱਲ ਕੇ ਆਇਆ ਹੋਇਆ ਤੇ ਮਹਾਂਪੁਰਖਾਂ ਦਾ ਸਥਾਨ ਨੇੜੇ ਹੋਇਆ, ਫਿਰ ਤਾਂ ਇਹ ਦੇਵਤਿਆਂ ਦਾ ਬੰਦਾ ਹੈ। ਜੇ ਘਰੋਂ ਘੱਟ ਚੱਲ ਕੇ ਆਇਆ ਤੇ ਮਹਾਂਪੁਰਖਾਂ ਦਾ ਸਥਾਨ ਦੂਰ ਰਹਿੰਦਾ ਹੈ, ਫਿਰ ਇਹਨੂੰ ਜਮਦੂਤ ਲੈ ਕੇ ਜਾਣਗੇ। ਕਹਿਣ ਲੱਗੀ ਇਹ ਫੈਸਲਾ ਸਾਨੂੰ ਮਨਜ਼ੂਰ ਹੈ। ਜਦੋਂ ਰਸਤਾ ਮਿਣਿਆ, ਘਰੋਂ ਬਹੁਤਾ ਚੱਲ ਕੇ ਆਇਆ ਸੀ ਤੇ ਮਹਾਂਪੁਰਖ ਨੇੜੇ ਰਹਿੰਦੇ ਸਨ। ਇਤਨਾ ਪਾਪੀ ਤੇ ਗੁਨਾਹਗਾਰ ਜਿਹਨੂੰ ਸਜ਼ਾ ਮਿਲਣੀ ਸੀ, ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਜਾ ਰਿਹਾ ਸੀ ਤੇ ਤਾਂਹੀ ਉਹ ਸਾਹਿਬ ਨੇ ਕਿਹਾ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਵੀ ਪਿਆਸ ਹੈ ਦਰਸ਼ਨ ਹੋਏ ਨਹੀਂ, ਦਰਸ਼ਨਾਂ ਵਾਸਤੇ ਜਾ ਰਿਹਾ ਸੀ। ਜਿਹਨੂੰ ਪਿਆਸ ਹੈ ਉਹਨੂੰ ਵੀ ਕੁਝ ਮਿਲਦਾ ਹੈ, ਉਹਦੇ ਵਾਸਤੇ ਵੀ ਗੁਰੂ ਸਾਹਿਬ ਨੇ ਕੁਝ ਲਿਖਿਆ। ਹਾਂ ਲਿਖਿਆ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ, ਵੀ ਉਹਨਾਂ ਤੋਂ ਵੀ ਬਲਿਹਾਰ ਜਾਈਏ ਜਿਨ੍ਹਾਂ ਨੂੰ ਪਿਆਸ ਲੱਗੀ ਹੋਈ ਹੈ। ਵੀ ਜਿਨ੍ਹਾਂ ਦੇ ਮਨ ਵਿੱਚ ਪਿਆਸ ਹੈ ਵੀ ਜਾ ਕੇ ਗੁਰੂ ਤੇ ਮਹਾਂਪੁਰਖਾਂ ਦੇ ਦਰਸ਼ਨ ਕਰੀਏ, ਪਰ ਦਰਸ਼ਨ ਅਜੇ ਹੋਏ ਨਹੀਂ, ਬਲਿਹਾਰ ਉਹਨਾਂ ਤੋਂ ਵੀ ਸਹਿਬ ਜਾਂਦੇ ਹਨ। ਇਹ ਹੈ ਪੂਰਨ ਮਹਾਂਪੁਰਖਾਂ ਦੀ, ਉਹ ਐਸੇ ਮਹਾਂਪੁਰਖ ਸਨ ਜੈਸੇ ਆਪਾਂ ਮਹਾਂਪੁਰਖਾਂ ਦੀ ਬਾਬਾ ਜੀ ਦੀ ਬਰਸੀ ਮਨਾ ਰਹੇ। ਵੀ ਮਹਾਂਪੁਰਖਾਂ ਨੂੰ ਆ ਕੇ ਨਮਸਕਾਰ ਕਰਨੇ, ਮਹਾਂਪੁਰਖਾਂ ਦੇ ਆ ਕੇ ਦਰਸ਼ਨ ਕਰਨੇ, ਇਹਦਾ ਵੀ ਬਹੁਤ ਵੱਡਾ ਲਾਭ ਹੁੰਦਾ ਹੈ। ਤਾਂ ਮਹਾਂਪੁਰਖਾਂ ਦੀ ਬਰਸੀ ਯਾਦ ਮਨਾਉਣ ਦਾ ਲਾਭ ਇਹੀ ਹੈ ਵੀ ਜੋ ਜੋ ਸਾਨੂੰ ਮਹਾਂਪੁਰਖ ਬਚਨ ਕਰਦੇ ਹਨ, ਜੋ ਸਾਨੂੰ ਬਚਨ ਕਹਿੰਦੇ ਹਨ ਜਾਂ ਸੁਣੇ ਹਨ ਜਾਂ ਅੱਗੇ ਸੁਣਨੇ ਹਨ, ਤਾਂ ਉਹਨਾਂ ਬਚਨਾਂ ਤੇ ਆਪਾਂ ਅਮਲ ਕਮਾਈ ਕਰੀਏ। ਚਾਹੇ ਮਹਾਂਪੁਰਖ ਬੇਅੰਤ ਬਚਨ ਕਰਦੇ ਹਨ ਮਨ ਸਮਝਾਵਣ ਕਾਰਨ, ਵੀ ਸਾਨੂੰ ਸਮਝਾਉਣ ਵਾਸਤੇ ਅਨੇਕਾਂ ਹੀ ਸਾਖੀਆਂ ਸੁਣਾਉਂਦੇ ਹਨ,
ਅਨੇਕਾਂ ਹੀ ਕੌਤਕ ਕਰਦੇ ਹਨ ਕਿਸੇ ਨਾ ਕਿਵੇਂ ਕਿਸੇ ਨਾ ਕਿਵੇਂ। ਪਰ ਸਾਰਿਆਂ ਦਾ ਸਾਰ ਸ੍ਰੇਸ਼ਟ ਇੱਕੋ ਹੀ ਗੱਲ ਹੈ, ਭਾਈ ਨਾਮ ਜਪੋ। ਸਾਖੀਆਂ ਤਾਂ ਬੇਅੰਤ ਸੁਣਾਉਂਦੇ ਹਨ, ਮਹਾਂਪੁਰਖ ਆਪਣੇ ਜੀਵਨ ਚ ਕਈਆਂ ਨੂੰ ਤਾਰਦੇ ਹਨ, ਕਈਆਂ ਦੇ ਕਾਰਜ ਰਾਸ ਕਰਦੇ ਹਨ ਤੇ ਕਈਆਂ ਨਾਲ ਐਸੇ ਚਮਤਕਾਰ ਹੁੰਦੇ ਹਨ। ਇਹ ਸਭ ਕੁਝ ਕਰਦਿਆਂ ਹੋਇਆਂ ਮਹਾਂਪੁਰਖਾਂ ਦਾ ਇੱਕੋ ਹੀ ਨਿਸ਼ਾਨਾ ਹੁੰਦਾ ਹੈ, ਭਾਈ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਬਾਣੀ ਨਾਲ ਜੁੜੋ, ਬਾਣੀ ਨਾਲ ਪਿਆਰ ਕਰੋ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ ਤੇ ਨਾਮ ਜਪੋ। ਜਿਹੜੇ ਗੁਰੂ ਵਾਲੇ ਮਹਾਂਪੁਰਖ ਹਨ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਮਹਾਂਪੁਰਖ, ਬਾਬਾ ਜੀ ਨੇ ਕਹਿਣਾ ਭਾਈ ਮਹਾਂਪੁਰਖ ਵੀ ਚਾਰ ਤਰ੍ਹਾਂ ਦੇ ਹੁੰਦੇ ਨੇ, ਚਾਰ ਤਰ੍ਹਾਂ ਦੇ ਸਿੱਖੀ ਚਾਰ ਤਰ੍ਹਾਂ ਦੀ ਹੈ, ਰੇਖ ਦੀ ਭੇਖ ਦੀ ਤੇ ਘਰ ਘਰ ਪਈ ਵੇਚਦੀ ਇੱਕ ਗਧੇ ਵਾਂਗੂ ਲੇਟ ਦੀ। ਇਹਦਾ ਭਾਵ ਹੈ ਕਿ ਐਸੇ ਵੀ ਮਹਾਂਪੁਰਖ ਹਨ ਜਿਹੜੇ ਸੁੱਖਾ ਪੀ ਲੈਂਦੇ ਹਨ, ਭੰਗ ਪੀ ਲੈਂਦੇ ਹਨ ਤੇ ਕੱਪੜਾ ਕਹਿੰਦੇ ਪਾਉਣਾ ਨਹੀਂ ਤੇ ਸਾਰੇ ਪਿੰਡ ਦੀਆਂ ਲੱਕੜਾਂ ਮਚਾ ਦੇਣੀਆਂ, ਸਾਰੀ ਰਾਤ ਧੂਣੀ ਦੇ ਕੋਲ ਬੈਠੇ ਰਹਿਣਾ ਤੇ ਭੰਗ ਪੀ ਜਾਣੀ, ਜਾਗਦਿਆਂ ਸਾਰੀ ਰਾਤ ਭੰਗ ਪੀਂਦਿਆਂ ਨਗਾ ਦੇਣੀ, ਜਦੋਂ ਅੰਮ੍ਰਿਤ ਵੇਲਾ ਹੋਣਾ ਤਾਂ ਮਗਰੋਂ ਸਵਾਹ ਚ ਲਿਟ ਜਾਣਾ, ਫਿਰ ਨੀਂਦ ਤਾਂ ਸੂੜੀ ਤੇ ਵੀ ਆ ਜਾਂਦੀ ਹੈ। ਭੰਗ ਪੀ ਕੇ ਤੇ ਸਾਰੇ ਪਿੰਡ ਦੀਆਂ ਲੱਕੜਾਂ ਮਚਾ ਦੇਣੇ, ਉਂਕਣਾ ਜੀ ਕੱਪੜਾ ਨਹੀਂ ਪਾਉਂਦੇ, ਜੇ ਕੱਪੜੇ ਨਾ ਪਾਉਣ ਨਾਲ ਕੁਝ ਮਿਲਦਾ ਹੋਵੇ ਤਾਂ ਮਿਰਗਾਂ ਦੀ ਵੀ ਗਤੀ ਹੋਣੀ ਚਾਹੀਦੀ, ਕਿੰਨੇ ਜਾਨਵਰ ਕੱਪੜੇ ਨਹੀਂ ਪਹਿਨਦੇ। ਫਿਰ ਸਵਾਹ ਚ ਲੇਟੀ ਜਾਣਾ ਭੰਗ ਪੀ ਕੇ, ਆਪ ਨਹੀਂ ਪੀਣਾ ਤੇ ਪਿੰਡ ਦੇ ਮੁੰਡਿਆਂ ਨੂੰ ਵੀ ਭੰਗ ਪੀਣ ਲਾ ਦੇਣਾ, ਇੱਕ ਘਰ ਘਰ ਪਈ ਵੇਚਦੀ, ਮੰਗਦੇ ਫਿਰਨਾ ਮੰਗਦੇ, ਇੱਕ ਭੇਖ ਹੀ ਧਾਰਨ ਕਰ ਲੈਣਾ ਵੀ ਕਮਾਈ ਨਹੀਂ ਕਰਨੀ। ਰੇਖ ਦੀ ਫਕੀਰੀ ਉਹ ਹੈ ਵੀ ਜੋ ਗੁਰੂ ਨਾਨਕ ਸਾਹਿਬ ਨੇ ਮਤ ਮਰਿਆਦਾ ਚਲਾਈ ਹੈ ਨਾ, ਰੇਖ ਦੀ ਭੇਖ ਦੀ, ਤੀਜੀ ਘਰ ਘਰ ਪਈ ਵੇਚਦੀ ਤੇ ਚੌਥੀ ਗਧੇ ਵਾਂਗੂ ਲੇਟਦੀ। ਰੇਖ ਦੀ ਫਕੀਰੀ ਉਹ ਹੈ ਕਿ ਜੋ ਗੁਰੂ ਨਾਨਕ ਪਾਤਸ਼ਾਹ ਨੇ ਮਤ ਮਰਿਆਦਾ ਚਲਾਈ ਹੈ ਨਾ, ਉਸ ਮਤ ਮਰਿਆਦਾ ਤੇ ਆਪ ਚੱਲਣਾ ਤੇ ਸਾਨੂੰ ਚਲਾਉਣਾ, ਆਪ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਕਰਨਾ ਤੇ ਸਾਨੂੰ ਉਪਦੇਸ਼ ਕਰਨਾ, ਭਾਈ ਗੁਰੂ ਨਾਨਕ ਪਾਤਸ਼ਾਹ ਨਾਲ ਜੁੜੋ। ਕਿਉਂਕਿ ਗੁਰੂ ਨਾਨਕ ਸਾਹਿਬ ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਐਸੇ ਮਹਾਂਪੁਰਖਾਂ ਦੀ ਸੰਗਤ ਕਰਨੀ ਹੈ ਜਿਹੜੇ ਸਾਰਿਆਂ ਨੂੰ ਵੱਡਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਸਮਝਦੇ ਹਨ ਤੇ ਜਿਹੜੇ ਆਪ ਹੀ ਕਹਿਣ ਜੀ ਅਸੀਂ ਤਾਂ ਸਭ ਤੋਂ ਅਸੀਂ ਵੱਡੇ ਹਾਂ, ਵੀ ਗੁਰੂ ਨਾਨਕ ਸਾਹਿਬ ਆਏ ਸੀ ਹੁਣ ਸਾਡਾ ਪਹਿਰਾ ਹੈ, ਉਹਨਾਂ ਦੀ ਸੰਗਤ ਨਹੀਂ ਕਰਨੀ। ਜਿਹੜੇ ਆਪ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਵੱਡੇ ਸਮਝਦੇ ਹਨ ਤੇ ਸਾਨੂੰ ਦਰਸਾਉਂਦੇ ਹਨ ਵੀ ਤੁਸੀਂ ਵੀ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਵੱਡੇ ਸਮਝੋ, ਉਹ ਇਹ ਮਹਾਂਪੁਰਖ ਹਨ ਜਿਨ੍ਹਾਂ ਦੀ ਆਪਾਂ ਬਰਸੀ ਮਨਾ ਲਈ, ਜਿਨ੍ਹਾਂ ਨੇ ਸਭ ਤੋਂ ਵੱਡੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਪੂਜਾ ਕਰੀ ਹੈ ਤੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਨਾਲ ਜੋੜਿਆ ਹੈ। ਤਾਂ ਕਹਿਣ ਦਾ ਭਾਵ ਕਿ ਐਸੇ ਮਹਾਂਪੁਰਖਾਂ ਦੇ ਬਚਨ ਹਨ, ਉਹਨਾਂ ਦੇ ਕੋਈ ਦੁਨਿਆਵੀ ਬਚਨ ਨਹੀਂ ਹੁੰਦੇ ਜਾਂ ਸਾਡੇ ਕੋਲੋਂ ਕੋਈ ਦੁਨਿਆਵੀ ਮੰਗ ਨਹੀਂ ਕਰਦੇ, ਆਪਣੇ ਨਾਲ ਨਹੀਂ ਜੋੜਦੇ, ਕਿਸੇ ਹੋਰ ਪਾਸੇ ਨਹੀਂ ਲਾਉਂਦੇ, ਸਾਨੂੰ ਗੁਰੂ ਨਾਲ ਲਾਉਂਦੇ ਹਨ। ਤੇ ਹੁਣ ਵੀ ਆਪਾਂ ਉਹਨਾਂ ਦੇ ਬਚਨਾਂ ਦਾ ਸਦਕਾ, ਉਹਨਾਂ ਦਾ ਉਪਦੇਸ਼ ਦਾ ਸਦਕਾ ਹੁਣ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਨਾਲ ਜੁੜਨਾ ਹੈ। ਜੇ ਬਰਸੀ ਮਨਾਉਂਦਿਆਂ ਹੋਇਆਂ ਅਸੀਂ ਇਉਂ ਜੁੜ ਜਾਈਏ ਨਾ,
ਯਕੀਨ ਕਰ ਲਈਏ ਤਾਂ ਸਾਡੇ ਵਾਸਤੇ ਹੁਣ ਵੀ ਮਹਾਂਪੁਰਖ ਹਾਜ਼ਰ ਨਾਜ਼ਰੀ ਬੈਠੇ ਹਨ, ਦੂਰ ਨਹੀਂ। ਆਓ, ਗੁਰੂ ਦਾ ਜਾਂ ਗੁਰੂ ਦੇ ਪਿਆਰਿਆਂ ਦਾ ਹੁਕਮ ਇਹੀ ਹੈ, ਭਾਈ ਨਾਮ ਜਪੋ, ਬਾਣੀ ਪੜ੍ਹੋ, ਚੰਗੇ ਤੇ ਨੇਕ ਕੰਮ ਕਰੋ। ਜੇ ਨੇਕ ਕੰਮ ਕਰਦਿਆਂ ਹੋਇਆਂ ਜੀਵਨ ਬਤੀਤ ਕਰੋਗੇ ਨਾ, ਐਸੀ ਕਮਾਈ ਕਰੋਗੇ ਤਾਂ ਇਹ ਤੁਹਾਨੂੰ ਵੀ ਮਰਾਤਬਾ ਮਿਲ ਸਕਦਾ। ਕਿਹੜਾ? ਧਨ ਧਨ ਧਨ ਜਨ ਆਇਆ ਤੇ ਜਿਸ ਪ੍ਰਸਾਦ ਸਭ

ਗ੍ਰੰਥਾਂ ਵਿੱਚ ਉਹਨਾਂ ਦੀ ਬਾਣੀ ਹੈ ਜੀ। ਸਭ ਤੋਂ ਪਹਿਲਾਂ ਮਾਂ ਗੁਰੂ ਹੁੰਦੀ ਹੈ। ਜਿਨ੍ਹਾਂ ਦੀ ਮਾਂ ਸਿੱਖ ਹੋਵੇਗੀ ਨਾ, ਉਹਨਾਂ ਦੇ ਪੁੱਤਰ ਵੀ ਸਿੱਖ ਹੋ ਜਾਣਗੇ। ਤੇ ਜਿਹੜੀਆਂ ਮਾਵਾਂ ਹੀ ਸਿੱਖ ਨਹੀਂ, ਭਾਵੇਂ ਕਿੰਨਾ ਗਿਆਨ ਦਿਓ, ਬੱਚਿਆਂ ਨੂੰ ਗਿਆਨ ਨਹੀਂ ਆਵੇਗਾ। ਸਭ ਤੋਂ ਵੱਡੀ ਗੱਲ, ਮਾਵਾਂ ਨੇ ਸਿੱਖੀ ਦੇ ਅੰਦਰ ਬੜਾ ਹਿੱਸਾ ਪਾਇਆ। ਆਪਣੇ ਬੱਚਿਆਂ ਦੇ ਨੰਨੇ ਨੰਨੇ ਬੱਚਿਆਂ ਦੇ ਟੋਟੇ ਕਰਵਾ ਕੇ ਸਤਸੰਗਤ ਗਲਾਂ ਵਿੱਚ ਹਾਰ ਪਵਾ ਲਏ ਨੇ। ਉਹ ਮਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ। ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ। ਸਤਸੰਗਤ ਜੀ ਉਹ ਸਵਾ ਮਣ ਪੀਸ ਨੇ ਸ਼ਾਮ ਨੂੰ ਦੇ ਦਿੱਤਾ ਹੈ। ਪੀਥੇ ਆ ਗਿਆ, ਬਾਹਰ ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਣ ਪੀਠਣ ਪੀਠ ਕੇ ਨਾ ਕਹਿੰਦੀ ਇਹ ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਪਾਠ ਸ਼ੁਰੂ ਹੈ, ਪਾਠ ਦੀ ਸਮਾਪਤੀ ਹੋਈ ਹੈ, ਅਰਦਾਸ ਹੋ ਰਹੀ ਹੈ। ਸਾਹਿਬ ਜੀ ਤੁਹਾਡੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋ ਗਏ। ਸਿਪਾਹੀ ਦੀਆਂ ਚੀਖਾਂ ਨਿਕਲ ਗਈਆਂ, ਨੀ ਧੀਏ ਨੀ ਭੈਣੇ ਨੀ ਬੱਚੀਏ, ਸਾਰੀ ਦਿਹਾੜੀ ਤੇਰੇ ਨਾਲ ਇੰਨੇ ਪਾਪ ਹੋਏ ਨੇ, ਇਹ ਕੀ ਪਈ ਆਖਣੀ? ਆਖਿਆ ਬਾਬਾ ਅਰਦਾਸ ਕਰਨੀ ਆ। ਠਹਿਰ ਜਾ ਪੁੱਤਰ, ਦੱਸ ਤੇ ਸਹੀ ਤੁਸੀਂ ਕਿੰਨਾ ਦੇ ਸਿੱਖੋ? ਆਖਿਆ ਬਾਬਾ ਮੈਂ ਦੱਸਾਂਗੀ। ਦੀਵਾਨ ਦੀ ਅਰਦਾਸ ਦੀ ਸਮਾਪਤੀ ਹੋਈ ਏ ਤੇ ਆਖਿਆ ਬਾਬਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ, ਅਸੀਂ ਭਲਾ ਮੰਗਣ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ, ਹੁਕਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ, ਅਸੀਂ ਭਾਣਾ ਮੰਨਣ ਵਾਲੇ ਆ। ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ, ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬੰਦਗੀ ਵਾਲਾ ਬਣਾ ਦਿੱਤਾ ਕਿ ਉਹਨਾਂ ਨੂੰ ਨਮਸਕਾਰ ਹੁੰਦੇ ਨੇ। ਆਪਣੀ ਬਾਣੀ ਵਿਚ ਬਾਬਾ ਜੀ ਕਹਿੰਦੇ ਨੇ

ਹਉਮੈ ਹੀ ਵਧੀ। ਇਸ ਪਵਿੱਤਰ ਸ਼ਬਦ ਵਿੱਚ ਗੁਰੂ ਸਾਹਿਬ ਉਹਨਾਂ ਭੇਖਾਂ ਅਤੇ ਕਰਮ ਕਾਂਡਾਂ ਦਾ ਜ਼ਿਕਰ ਕਰਦੇ ਹਨ ਅਤੇ ਬੜੇ ਪਿਆਰ ਨਾਲ ਸਮਝਾਉਂਦੇ ਹਨ। ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਉਸ ਦੀ ਪ੍ਰਾਪਤੀ ਲਈ ਉਸ ਦੇ ਦਰ ਉੱਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਅਕਾਲ ਪੁਰਖ, ਮੈਨੂੰ ਵਿਵੇਕ ਬੁੱਧੀ ਬਖਸ਼ਿਸ਼ ਕਰ। ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਉਹ ਫੋਕਟ ਕਰਮ ਜਿਨ੍ਹਾਂ ਦੇ ਕੀਤਿਆਂ ਕੋਈ ਲਾਭ ਨਹੀਂ ਅਤੇ ਨਾ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ ਕਿ ਵੇਦਾਂ ਦਾ ਪਾਠ ਕਰਨਾ ਅਤੇ ਉਹਨਾਂ ਦੀ ਕੇਵਲ ਵਿਚਾਰ ਕਰ ਲੈਣੀ ਜਾਂ ਨਿਉਲੀ ਕਰਮ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ, ਸਗੋਂ ਪੰਜਾਂ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਵੀ ਛੁਟਕਾਰਾ ਨਹੀਂ ਹੋਇਆ ਅਤੇ ਅਹੰਕਾਰ ਹੋਰ ਵੱਧ ਗਿਆ। ਉਹ ਪ੍ਰਭੂ ਮੌਨ ਧਾਰਨ ਕਰਨ ਨਾਲ ਬਰਤਨਾਂ ਦਾ ਤਿਆਗ ਕਰਕੇ ਕੇਵਲ ਹੱਥਾਂ ਨੂੰ ਹੀ ਆਪਣੇ ਬਰਤਨ ਬਣਾਉਣਾ, ਕੱਪੜਿਆਂ ਦਾ ਤਿਆਗ ਕਰਕੇ ਨੰਗਾ ਰਹਿਣਾ, ਘਰ ਛੱਡ ਕੇ ਜੰਗਲਾਂ ਵਿੱਚ ਰਹਿਣ ਨਾਲ ਦੁਬਿਧਾ ਦੂਰ ਨਹੀਂ ਹੁੰਦੀ, ਨਾ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਪ੍ਰਾਪਤੀ ਲਈ ਤੀਰਥਾਂ 'ਤੇ ਵਾਸਾ ਕਰ ਲੈਣਾ ਜਾਂ ਸਿਰ ਉੱਤੇ ਆਰਾ ਚਲਵਾਉਣ ਨਾਲ ਜਾਂ ਅਜਿਹੇ ਲੱਖਾਂ ਹੀ ਯਤਨ ਕਰਨ ਨਾਲ ਹਿਰਦੇ ਦੀ ਮੈਲ ਦੂਰ ਨਹੀਂ ਹੁੰਦੀ। ਜੇ ਕੋਈ ਬਹੁਤ ਦਾਨੀ ਬਣ ਕੇ ਇਸਤਰੀ, ਹਾਥੀ, ਘੋੜੇ, ਅੰਨ, ਕੱਪੜੇ ਅਤੇ ਜ਼ਮੀਨ ਆਦਿ ਦਾਨ ਕਰਕੇ ਉਸ ਪ੍ਰਭੂ ਦੀ ਪ੍ਰਾਪਤੀ ਚਾਹੇ ਤਾਂ ਵੀ ਨਹੀਂ ਹੋ ਸਕਦੀ। ਯੋਗ ਦੇ 84 ਆਸਨ ਕਰ ਲਵੇ, ਸਿੱਧੀ ਪ੍ਰਾਪਤ ਕਰ ਲਵੇ, ਆਪਣੀ ਉਮਰ ਲੰਬੀ ਕਰ ਲਵੇ ਤਾਂ ਵੀ ਹਰੀ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਪੂਜਾ ਅਰਚਾ ਡੰਡੌਤ ਖਟ ਕਰਮ ਵੀ ਕਰੇ ਤਾਂ ਵੀ ਹਉਮੈ ਦਾ ਹੀ ਪਸਾਰਾ ਵੱਧਦਾ ਹੈ। ਪਰਮਾਤਮਾ ਨੂੰ ਭੁੱਲ ਕੇ ਮਨ ਨੂੰ ਰੰਗ ਤਮਾਸ਼ਿਆਂ, ਸੁੱਖ ਦੇ ਸਾਧਨਾਂ ਨਾਲ ਹੰਕਾਰ ਪੈਦਾ ਕਰਕੇ ਮਨੁੱਖ ਨਰਕਾਂ ਦੇ ਰਾਹ ਤੁਰ ਪੈਂਦਾ ਹੈ। ਇਸ ਲਈ ਇਹਨਾਂ ਸਭ ਕਰਮ ਕਾਂਡਾਂ ਨਾਲੋਂ ਸ਼ੁਭ ਕਰਮ ਹੈ ਪਰਮਾਤਮਾ ਦੀ ਕੀਰਤੀ, ਸਿਫਤ, ਵਡਿਆਈ, ਗੁਣਾਂ ਦਾ ਗਾਇਨ ਕਰਨਾ, ਜਿਸ ਨੂੰ ਉਹ ਵਾਹਿਗੁਰੂ ਆਪਣੀ ਮਿਹਰ ਕਰਕੇ ਆਪਣੀ ਸਿਫਤ ਕਰਵਾ ਲਵੇ ਉਸ ਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਉਸ ਦਾ ਸੇਵਕ ਬਣ ਜਾਂਦਾ ਹੈ, ਉਸ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਸਾਹਿਬ ਬਖਸ਼ਿਸ਼ ਕਰ ਰਹੇ ਹਨ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਪੰਜਨ, ਹਰ ਹਰ ਕੀਰਤਨ ਇਹ ਮਨ ਰਾਤਾ।

ਜੁਗਾਦ ਸੱਚ, ਜੁਗਾਦ ਸੱਚ ਹੈ ਪੇ ਸੱਚ, ਨਾਨਕ ਹੋਸੀ ਪੇ ਸੱਚ। ਅਸ਼ਟਪਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਨਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਬਧਾਰੀ, ਆਪੇ ਗੁਣ ਆਪੇ ਗੁਣਕਾਰੀ, ਸਬਦ ਸਤ ਸਤ ਪ੍ਰਵਕਤਾ, ਸੁਰਤ ਸਤ ਸਤ ਜਸ ਸੁਨਤਾ, ਬੂਜਨਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਨ ਕਰਾਵਨ ਤਿਨ ਮੂਲ ਪਛਾਣਿਆ, ਜਾ ਕੇ ਹਿਰਦੇ ਵਿਸ਼ਵਾਸ ਆਇਆ, ਤਤ ਗਿਆਨ ਕਿਸ ਮਨ ਪ੍ਰਗਟਾਇਆ, ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਾ ਤਿਸ ਮਾਹੇ ਸਮਾਨਾ, ਬਸਤ ਮਾਹਲੇ ਬਸਤ ਗਡਾਈ, ਤਾਕੋ ਪਿੰਨ ਨ ਕਹ ਨਾ ਜਾਈ, ਬੂਜੈ ਬੂਜਨਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ, ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰ, ਸੋ ਸੇਵਕ ਜਿਸ ਦਇਆ ਪ੍ਰਵਤਾਰੈ, ਨਾਨਕ ਸੋ ਸੇਵਕ ਸਾਸ ਸਾਸ ਸਮਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵੜਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕੀ ਗਤ ਮਿਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ, ਨੀਕੀ ਕੀਰੀ ਮਹਿਕਲ ਰਾਖੈ, ਪਸਮ ਕਰੈ ਲਸਕਰ ਕੋਟ ਰਾਖੈ, ਜਿਸ ਕਾ ਸਾਸਨ ਕਾਢ ਤੇ ਆਪ, ਤਾਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁਪਾਤ, ਤਿਸ ਕੇ ਕਰਤਵ ਬਿਰਥੇ ਜਾਤ, ਮਾਰੇ ਨਾ ਰਾਖੈ ਅਵਰ ਨ ਕੋਏ, ਸਰਬ ਜੀਆ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਲ ਨਾਹੀ ਦ੍ਰਿਸ਼ਟ ਆਇਆ, ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤਿਪਤਾਨੇ, ਮਨ ਤਨ ਨਾਮੈ ਨਾਮ ਸਮਾਨੇ, ਊਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਦਕਾਮ, ਬੋਲੋ ਜਸ ਜਹਿਵਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਦਾਤ, ਕਰੇ ਭਗਤ ਆਤਮ ਕਹਿ ਚਾਏ, ਪ੍ਰਭ ਆਪਣੇ ਸਿਉ ਰਹੇ ਸਮਾਏ, ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਬਿਛਾਣੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕੈ ਏਕ ਨਾ ਜਾਣੋ, ਆਠ ਪਹਿਰ ਪ੍ਰਭ ਬਸੇ ਹਜੂਰੇ, ਕਹੋ ਨਾਨਕ ਸਹੀ ਜਨ ਪੂਰੇ, ਮਨ ਮੇਰੇ ਤਿਨ ਕੀ ਓਟਲੇ, ਮਨ ਤਨੇ ਆਪਣਾ ਤਿਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੈ ਦਰਸ ਸਭ ਪਾਪ ਮਿਠਾਵੈ, ਅਵਰ ਸਿਆਣ ਬਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ